ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਦਿਆਇ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਾਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਅਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆ ਰਿਹਾ ਨਾ ਚਰਾਏ ਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰਾ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟੱਲ, ਧਰਮ ਕਾ ਜੇਕਾਰ।

ਸੇਵਕ ਸਰਦਾ ਗੁਰਮੀਤ ਸਿੰਘ ਘੁੰਮਣ ਬੀਬੀ ਪਰਮਜੀਤ ਕੌਰ ਘੁੰਮਣ ਦੇ ਸਪੁੱਤਰ ਸਰਦਾ ਹਰਕਰਨ ਵੀਰ ਸਿੰਘ ਘੁੰਮਣ ਬੀਬੀ ਸਤਵੀਰ ਕੌਰ ਘੁੰਮਣ ਦੀ ਬੇਟੀ ਰਹਿਤ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਬੱਚੀ ਦੇ ਨਾਨਾ ਸਰਦਾ ਮਨਜੀਤ ਸਿੰਘ ਢਿੱਲੋਂ ਨਾਨੀ ਸਵਰਨਜੀਤ ਕੌਰ ਢਿੱਲੋਂ ਢਿੱਲੋਂ ਪਰਿਵਾਰ ਅਤੇ ਘੁੰਮਣ ਪਰਿਵਾਰ ਵੱਲੋਂ ਬੇਟੀ ਰਹਿਤ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੁੰਦਰ ਪਛਾਕੇ ਹਾਜ਼ਰ ਕੀਤੇ ਨੇ ਦਰ ਤੇ ਪ੍ਰਵਾਨ ਕਰਨੇ ਬੇਟੀ ਰਹਿਤ ਕੌਰ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਬੱਚੀ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ ਬੱਚੀ ਮਾਤਾ ਪਿਤਾ ਦੀ ਆਗਿਆਕਾਰ ਹੋਵੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰਕਰ ਦੇ ਸੇਵਕਾ

ਸਰਬਜੀਤ ਸਿੰਘ ਸਿੱਧੂ ਅਤੇ ਸਾਰੇ ਸਿੱਧੂ ਪਰਿਵਾਰ ਵੱਲੋਂ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਸੀ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਭੋਗ ਪੈ ਨੇ ਸੱਚੇ ਪਾਤਸ਼ਾਹ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਆਤਮਾ ਨੂੰ ਪ੍ਰਦਾਨ ਕਰਨਾ। ਸੱਚੇ ਪਾਤਸ਼ਾਹ ਜੀ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ। ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ, ਅੰਗੀਕਾਰ ਕਰਨੇ। ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ। ਸੱਚੇ ਪਾਤਸ਼ਾਹ ਜੀ

ਆਗਿਆ ਬਖਸ਼ਣੀ, ਕੜਾ ਪ੍ਰਸ਼ਾਦ ਦੀਆਂ ਦੇਕਾਂ ਵਾਸਤੇ ਮਾਇਆ। ਭਾਈ ਬਰਿੰਦਰ ਸਿੰਘ ਸਿੱਧੂ, ਭਾਈ ਜਸਮੇਰ ਸਿੰਘ ਬਰਾੜ, ਭਾਈ ਜਸਵੀਰ ਸਿੰਘ ਹੁੰਦਲ, ਲੱਖਣ ਸਿੰਘ ਦਿਓਲ, ਗੁਰਪਾਲ ਸਿੰਘ ਲਿੱਟ, ਭਾਈ ਗੁਰਦੀਪ ਸਿੰਘ ਲਿੱਟ, ਕੁਲਦੀਪ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਕੁਲਜੀਤ ਸਿੰਘ ਧਾਲੀਵਾਲ, ਕਰਨੈਲ ਸਿੰਘ ਸਿੱਧੂ, ਨਿਰੰਜਨ ਸਿੰਘ ਬੜਿਆਲ, ਸਮਰ ਪ੍ਰਤਾਪ ਸਿੰਘ ਕੰਘੂੜਾ ਪਰਿਵਾਰਾਂ ਵੱਲੋਂ ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ। ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਪਰੰਤ ਸੰਧਿਆ ਦੇ ਦੀ

ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਆ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਜੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਭੋਗ ਦੇ ਸਲੋਕ ਆਪ ਜੀ ਨੇ ਸਰਵਣ ਕੀਤੇ, ਜਿਨ੍ਹਾਂ ਦੀ ਸੇਵਾ ਬੇਟੀ ਰਹਿਤ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਘੁੰਮਣ ਪਰਿਵਾਰ ਅਤੇ ਟਲੂੰ ਪਰਿਵਾਰ ਵੱਲੋਂ ਹੋਈ। ਇਸੇ ਤਰ੍ਹਾਂ ਸਾਡੇ ਅਤੀ ਸਰਕਾਰ ਜੋ ਭਾਈ ਸਰਬਜੀਤ ਸਿੰਘ ਸਿੱਧੂ ਸਾਰੇ ਪਰਿਵਾਰ ਵੱਲੋਂ ਬੀਬੀ ਕਵਲਜੀਤ ਕੌਰ ਸਿੱਧੂ ਦੀ ਸਲਾਨਾ ਪਿਆਰੀ ਮਿੱਠੀ ਯਾਦ ਦੇ ਅੰਦਰ ਸਹਿਜ ਪਾਠ ਆਰੰਭ ਕਰਾਏ ਸੀ, ਜਿਨ੍ਹਾਂ ਦੇ ਭੋਗ ਆਪ ਜੀ ਨੇ ਸਰਵਣ ਕੀਤੇ। ਸੋ ਸੰਧਿਆ ਦੇ ਦੀਵਾਨ ਆਰੰਭ ਹੋ ਰਹੇ ਨੇ, ਜਿਨ੍ਹਾਂ ਦੀ ਰਮਤਾ ਸਰਕਾਰ ਜੋ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲੇ ਜੋ ਕਿ ਪਿਛਲੇ ਇੱਕ ਮਹੀਨੇ ਤੋਂ ਬੜੇ ਪਿਆਰ ਦੇ ਨਾਲ ਇਸ ਪਾਵਨ ਦਰਬਾਰ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਸਨ, ਅੱਜ ਉਹਨਾਂ ਦਾ ਆਖਰੀ ਦੀਵਾਨ ਹੈ ਇਸ ਸਥਾਨ 'ਤੇ। ਕੱਲ੍ਹ ਨੂੰ ਬਣੇ ਹੋਏ ਪ੍ਰੋਗਰਾਮ ਅਨੁਸਾਰ ਇਸ ਜਥੇ ਨੇ ਇੰਡੀਆ ਨੂੰ ਜਾਣਾ ਹੈ। ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਦੀਵਾਨ ਸਾਹਿਬ ਜੀ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸੇਵਾ ਨਿਭਾਈ, ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਪ੍ਰਸ਼ਾਦ ਵਰਤੇਗਾ, ਸਾਰਿਆਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲੈ ਕੇ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਸੱਜੇ ਹੋਏ ਨੇ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਦੋਵਾਂ ਪਰਿਵਾਰਾਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਪ੍ਰਸ਼ਾਦ ਵਰਤ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਪਿਛਲੇ ਮਹੀਨੇ ਤੋਂ ਬੜੇ ਪਿਆਰ ਦੇ ਨਾਲ ਇਸ ਗੁਰੂ ਦਰਬਾਰ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਸਨ। ਅੱਜ ਭਾਈ ਸਾਹਿਬ ਜੀ ਦਾ ਇਹ ਆਖਰੀ ਦੀਵਾਨ ਸੀ। ਕੱਲ੍ਹ ਨੂੰ ਦੇਸ਼ ਪੰਜਾਬ ਨੂੰ ਭਾਈ ਸਾਹਿਬ ਜੀ ਜਾ ਰਹੇ ਨੇ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਖਾਲਸਾ ਦੀਵਾਨ ਸਾਡੀ ਦੇ ਸਾਰੇ ਸੇਵਾਦਾਰਾਂ ਵੱਲੋਂ, ਖਾਲਸਾ ਦੀਵਾਨ ਸਾਡੀ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਫਿਰ ਵੀ ਕਿਤੇ ਸਮਾਂ ਬਣਿਆ ਤਾਂ ਜ਼ਰੂਰ ਭਾਈ ਸਾਹਿਬ ਸੰਗਤਾਂ ਦੇ ਦਰਸ਼ਨ ਕਰਨਗੇ। ਸਵਾ ਉਹ ਪਾਵਨ ਵਿਚਾਰਾਂ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਭਾਈ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ ਗੁਰ ਇਤਿਹਾਸ ਦੇ ਨਾਲ ਜੁੜਨਗੇ। ਸੋ ਆਓ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਹਾਮੇ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚੱਲੇ ਗੁਰ ਚਾਲੀ ਸਤਿਗੁਰ ਦਇਆ ਕਰੋ ਸੁਖਦਾਤਾ ਹਮ ਲਾਵਾ ਹੈ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਫਲ ਮਾਨੋ ਹਰ ਹਰ ਕਥਾ ਨਿਰਾਲੀ ਤੂੰ ਸੁਲਤਾਨ ਕਹਾਂ ਹੋ ਮੀਆ ਤੇਰੀ ਕਵਣ ਬੜਾਈ ਜੋ ਤੂੰ ਦੇ ਸੋ ਕਹਾਂ ਸੁਆਮੀ

ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਚਾਟ ਵਿਖੇ ਬਿਕ ਕਾਹੀ। ਮਾਇਆ ਮੋਹ ਭਰਮ ਪੈ ਫੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤ੍ਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਅੱਡ ਦਾਮ ਕੋਸ਼ੀ ਪਰੋ ਹੋਇਓ ਲਖੀਣਾ। ਤਨਨਾ ਬੁਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਪਿਓ ਗੁਣੀ ਗਹੀਰਾ। ਸੈਣ ਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਤੰਨਾ ਵਡਭਾਗਾ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਤੰਨਾ ਵਡਭਾਗਾ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਸਾਰੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਸੰਗਤੀ ਰੂਪ 'ਚ ਇਕੱਤਰ ਹੋ ਕੇ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀ ਲਾਏ ਧਿਆਨਾ। ਜਦੋਂ ਗੁਰਮੁਖ ਜਨ ਉਸ ਸ਼ਬਦ ਗੁਰੂ ਦੀ ਮਹਿਮਾ ਗਾਇਨ ਕਰਦੇ ਨੇ, ਉਸ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਆਓ, ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸਦੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ, ਸਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇਹ ਜੋ ਲੜੀਵਾਰ ਕਥਾ ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਹੈ, ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਇਹ ਜੋ ਕਥਾ ਚੱਲ ਰਹੀ ਹੈ ਪਿਛਲੇ 3-4 ਦਿਨਾਂ ਤੋਂ ਉਹਨਾਂ ਭਗਤ ਜਨਾਂ ਦੀ, ਜਿਹੜੇ ਭਗਤਾਂ ਨੇ ਇਸ ਸਮੇਂ ਦੇ ਵਿੱਚ ਕਲਯੁਗ ਦੇ ਵਿੱਚ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭਾਈ ਗੁਰਦਾਸ ਜੀ ਉਹਨਾਂ ਦਾ ਜ਼ਿਕਰ ਕਰਦੇ ਨੇ, ਉਹਨਾਂ ਦੀ ਵਡਿਆਈ ਕਰਦੇ ਨੇ, ਔਰ ਗੁਰਬਾਣੀ ਦੇ ਵਿੱਚ ਫਿਰ ਉਹ ਭਗਤ ਜਨਾਂ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਸਾਡੇ ਅੰਦਰ ਵੀ ਫਿਰ ਚਾਅ ਪੈਦਾ ਹੁੰਦਾ ਹੈ। ਜਿਵੇਂ ਇਹ ਭਗਤ ਜਨ ਵੀ ਇਹ ਸਮਕਾਲੀ ਹੋਏ ਨੇ, ਇੱਕ ਦੂਜੇ ਨੂੰ ਸੁਣ ਕੇ ਦੇਖ ਕੇ ਅੰਦਰ ਪ੍ਰੇਮ ਪੈਦਾ ਹੋਇਆ, ਇਹ ਵੀ ਫਿਰ ਭਗਤੀ ਮਾਰਗ 'ਤੇ ਚੱਲੇ, ਪਰਮਾਤਮਾ ਨੂੰ ਮਿਲੇ। ਜੇ ਅਸੀਂ ਵੀ ਅੱਜ ਇਹਨਾਂ ਦੇ ਬਚਨਾਂ ਨੂੰ, ਇਹਨਾਂ ਦੀ ਬਾਣੀ ਨੂੰ ਪੜ੍ਹੀਏ ਸੁਣੀਏ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਫਿਰ ਸਾਡੇ ਅੰਦਰ ਵੀ ਉਸ ਪਰਮਾਤਮਾ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ। ਕਿਉਂਕਿ ਮਨੁੱਖਾ ਜਨਮ ਦਾ ਲਾਹਾ ਲੈਣ ਲਈ ਆਪਾਂ ਫਿਰ ਬਾਣੀ ਪੜ੍ਹਨੀ ਹੁੰਦੀ ਹੈ, ਵਿਚਾਰਨੀ ਹੁੰਦੀ ਹੈ, ਤਾਂ ਕਿ ਸਾਨੂੰ ਵੀ ਸੋਝੀ ਆ ਜਾਵੇ ਵੀ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ। ਜਿਵੇਂ ਇਹ ਮਿਲੇ, ਇਹਨਾਂ ਨੇ ਫਿਰ ਸ਼ਬਦਾਂ ਦੇ ਵਿੱਚ ਬਿਆਨ ਕੀਤਾ, ਭੇਦ ਦਿੱਤਾ ਹੋਇਆ। ਜਿਹੜਾ ਭੇਦ ਦਿੱਤਾ ਹੈ ਉਸ ਪਰਮਾਤਮਾ ਨੂੰ ਮਿਲ ਕੇ ਉਹ ਫਿਰ ਸਾਨੂੰ ਸ਼ਬਦਾਂ 'ਚ ਬਿਆਨ ਕਰਦੇ ਨੇ। ਜਿਵੇਂ ਇਹ ਆਪਾਂ ਪਿਛਲੇ ਸਮੇਂ ਦੇ ਵਿੱਚ ਕੱਲ੍ਹ ਵਿਚਾਰ ਕੀਤੀ ਸੀ ਭਗਤ ਰਵਿਦਾਸ ਜੀ ਦੀ, ਕਿਵੇਂ ਰਵਿਦਾਸ ਜੀ ਆਪਣੀ ਕਿਰਤ ਕਰਦਿਆਂ ਹੋਇਆਂ ਕਿਵੇਂ ਉਹ ਸੰਗਤ ਜਾ ਕੇ ਗਿਆਨ ਪ੍ਰਾਪਤ ਕੀਤਾ ਅਤੇ ਕਿਵੇਂ ਪਰਮਾਤਮਾ ਨੂੰ ਮਿਲੇ, ਜੋ ਕਿ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ। ਰਵਿਦਾਸ ਜੀ ਵੀ ਕੀ ਕਾਰਜ ਕਰਦੇ ਸੀ, ਕਹਿੰਦੇ ਉਹ ਮਰੇ ਹੋਏ ਪਸ਼ੂਆਂ ਨੂੰ ਉਠਾਉਣਾ ਅਤੇ ਉਹਨਾਂ ਦਾ ਚੰਮ ਉਤਾਰ ਕੇ ਉਹਦੇ ਜੋੜੇ ਗੰਢਣੇ, ਔਰ ਉਹਨੂੰ ਸੰਗਤ ਜਾ ਕੇ ਗਿਆਨ ਹੋ ਗਿਆ ਕਰਮ ਕਰਦਿਆਂ ਹੋਇਆ,
ਜਿਵੇਂ ਆਪਾਂ ਵੀ ਕੰਮ ਕਰਦੇ ਹਾਂ ਸੰਗਤ ਚ ਆ ਕੇ ਆਪਾਂ ਨੂੰ ਗਿਆਨ ਹੁੰਦਾ, ਜੇ ਸੰਗਤ ਚ ਆ ਕੇ ਬੈਠ ਕੇ ਸੁਣਾਂਗੇ ਤਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਜੋ ਪਰਮਾਤਮਾ ਤੋਂ ਸਾਰਾ ਸੰਸਾਰ ਇਹਨੂੰ ਮਾਇਆ ਕਹਿੰਦੇ ਨੇ, ਇਹਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਕਿਵੇਂ ਜੁੜਨਾ, ਕਿਵੇਂ ਇਹਦਾ ਤਿਆਗ ਕਰਨਾ, ਸਭ ਕੁਛ ਹੁੰਦਿਆਂ ਹੋਇਆਂ ਵੀ ਤਿਆਗੀ ਰਹਿਣਾ, ਇਹਨੂੰ ਤਿਆਗ ਕਹਿੰਦੇ ਨੇ, ਤਿਆਗੀ ਮਾਇਆ। ਇਸ ਕਰਕੇ ਉਹ ਕਰਮ ਕਰਦਿਆਂ ਹੋਇਆਂ ਕਿਵੇਂ ਉਹਨਾਂ ਨੇ ਧਰਮ ਦ੍ਰਿੜ ਕੀਤਾ, ਪਰਮਾਤਮਾ ਨੂੰ ਮਿਲੇ, ਇਹ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਅੱਜ ਜੋ ਸ਼ਬਦ ਹੈ ਬੇਣੀ ਭਗਤ ਜੀ, ਉਹਨਾਂ ਬਾਰੇ ਭਗਤ ਜੀ ਦੱਸਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਬੇਣ ਹੋਆ ਅਧਿਆਤਮੀ, ਕਹਿੰਦੇ ਬੇਣ ਭਗਤ ਜੀ ਨੂੰ ਅਧਿਆਤਮਕ ਗਿਆਨ ਹੋਇਆ, ਆਤਮ ਗਿਆਨ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਬ੍ਰਹਮ ਗਿਆਨ ਕਿਹਾ ਗਿਆ। ਕਹਿੰਦੇ ਬੇਣੀ ਜੀ ਵੀ ਜਦੋਂ ਸੰਗਤ 'ਚ ਗਏ, ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ 'ਚ ਗਏ, ਗੁਰੂ ਦੀ ਸੰਗਤ 'ਚ ਗਏ ਅਤੇ ਉਹਨਾਂ ਨੂੰ ਇਹ ਗਿਆਨ ਹੋਇਆ, ਕਹਿੰਦੇ ਇਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋਇਆ। ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਕਿਉਂਕਿ ਜਿਹਦਾ ਪਰਮਾਤਮਾ ਨਾਲ ਮਿਲਾਪ ਹੋਇਆ ਉਹਦੀ ਹੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੋਰ ਕਿਸੇ ਦੀ ਨਹੀਂ। ਕਿਵੇਂ ਉਹ ਪਰਮਾਤਮਾ ਨੂੰ ਮਿਲੇ, ਭਗਤ ਬੇਣੀ ਜੀ ਇੱਕ ਸ਼ਬਦ 'ਚ ਬਹੁਤ ਡੂੰਘਾ ਭੇਦ ਦਿੰਦੇ ਨੇ। ਉਹ ਸਾਨੂੰ ਸਮਝਾ ਰਹੇ ਨੇ ਵੀ ਜਿਹੜਾ ਅੱਖ ਸਰੀਰ ਆ ਨਾ, ਇਹਦੀ ਖੋਜ ਕਰਨੀ ਹੈ। ਪੱਖਾ ਬੰਦ ਕਰਾ ਦਿਓ। ਉਹ ਫਿਰ ਸਾਨੂੰ ਸਮਝਾ ਰਹੇ ਨੇ ਵੀ ਇਹਦੇ ਵਿੱਚ ਹੀ ਸਭ ਕੁਛ ਹੈ। ਜਿਵੇਂ ਭਗਤ ਪੀਪਾ ਜੀ ਨੇ ਖੋਜ ਕੀਤੀ ਇਸ ਕਾਇਆ ਦੀ, ਆਪਾਂ ਵੀ ਉਹੀ ਕਰਨੀ ਹੈ ਗੁਰਬਾਣੀ ਨੂੰ ਪੜ੍ਹ ਕੇ। ਭਗਤ ਪੀਪਾ ਜੀ ਸਾਨੂੰ ਸਮਝਾ ਰਹੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਸਾਰਿਆਂ ਨੇ ਇਹੀ ਖੋਜ ਕੀਤੀ ਆ ਤੇ ਗੁਰੂ ਸਾਹਿਬਾਂ ਨੇ ਵੀ ਇਹੀ ਕਿਹਾ ਸਾਨੂੰ, ਗੁਰਮੁਖ ਹੋਵੇ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਕਿਉਂਕਿ ਕਾਇਆ ਦੇ ਅੰਦਰ ਵਾਹਿਗੁਰੂ ਵੱਸਦਾ, ਕਾਇਆ ਅੰਦਰ ਜਗਜੀਵਨ ਦਾਤਾ ਜਿਹੜਾ ਸਾਨੂੰ ਜੀਵਨ ਦੇ ਕੇ ਜਿੰਦਾ ਰੱਖ ਰਿਹਾ ਉਹ ਕਾਇਆ 'ਚ ਵੱਸਦਾ। ਸਭਨਾ ਕਰੇ ਪ੍ਰਿਤਪਾਲਾ, ਉਹ ਸਾਰਿਆਂ ਦੀ ਪ੍ਰਿਤਪਾਲਣਾ ਕਰਦਾ। ਇਸ ਕਰਕੇ ਉਹ ਜਿਹੜਾ ਵਾਹਿਗੁਰੂ ਹੈ, ਪਰਮੇਸ਼ਵਰ ਹੈ, ਜਿਹਦੇ ਅਸੰਖ ਨਾਮ ਨੇ, ਉਹ ਸਾਡੀ ਕਾਇਆ ਦੇ ਵਿੱਚ ਕਿੱਥੇ ਵੱਸਦਾ। ਫਿਰ ਉਹਨਾਂ ਨੇ ਉਹ ਜਗ੍ਹਾ ਦਾ ਵੀ ਜ਼ਿਕਰ ਕੀਤਾ। ਉਹ ਫਿਰ ਸਾਨੂੰ ਭਗਤ ਬੇਣੀ ਜੀ ਰਾਮਕਲੀ ਵਿੱਚ ਸਾਨੂੰ ਦੱਸਦੇ ਨੇ, ਕਹਿੰਦੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇੱਕ ਠਾਈ, ਬੇਣੀ ਸੰਗਮ ਤਿਹ ਪਰਾਗ ਹੈ ਮਨ ਮੱਜਨ ਕਰੇ ਤਿਥਾਈ। ਹੁਣ ਇਹ ਮਨ ਦੇ ਇਸ਼ਨਾਨ ਦੀ ਗੱਲ ਕਰ ਰਹੇ ਨੇ। ਮੱਜਨ ਕਹਿੰਦੇ ਇਸ਼ਨਾਨ ਨੂੰ, ਜਿਵੇਂ ਅਸੀਂ ਇਸ ਤਨ ਨੂੰ ਧੋ ਕੇ ਸ਼ੁੱਧ ਕਰ ਲੈਂਦੇ ਹਾਂ, ਕੱਪੜੇ ਨੂੰ ਧੋ ਕੇ ਸ਼ੁੱਧ ਕਰ ਲੈਂਦੇ ਹਾਂ, ਜਿਹੜਾ ਮਨ ਹੈ ਇਹ ਸ਼ਬਦ ਨਾਲ ਸ਼ੁੱਧ ਹੁੰਦਾ। ਮਨ ਨੂੰ ਦੁਨੀਆਂ 'ਚ ਕੋਈ ਜਗ੍ਹਾ ਨਹੀਂ ਜਿੱਥੇ ਤੁਸੀਂ ਇਸ਼ਨਾਨ ਕਰਾ ਕੇ ਸ਼ੁੱਧ ਕਰ ਲਓਗੇ, ਇੱਕੋ ਹੀ ਜਗ੍ਹਾ ਜਿੱਥੇ ਸਤ ਸੰਗਤ। ਕਹਿੰਦੇ ਸਾਨੂੰ ਸਤ ਸੰਗਤ 'ਚ ਆ ਕੇ ਇਸ ਕਾਇਆ ਦਾ ਗਿਆਨ ਹੋਇਆ। ਕਹਿੰਦੇ ਵੀ ਅਸੀਂ ਆਪਣੇ ਮਨ ਨੂੰ ਇਸ਼ਨਾਨ ਕੀਤਾ ਪਹਿਲਾਂ, ਫਿਰ ਅਸੀਂ ਇਹ ਮਨ ਸ਼ੁੱਧ ਕੀਤਾ, ਜਦੋਂ ਫਿਰ ਜਾ ਕੇ ਕਿਤੇ ਪਰਮਾਤਮਾ ਨਾਲ ਮਿਲਾਪ ਹੋਇਆ। ਉਹ ਸਾਨੂੰ ਫਿਰ ਦੱਸਦੇ ਨੇ, ਕਹਿੰਦੇ ਵੀ ਸਾਡੇ ਅੰਦਰ ਇੱਕ ਐਸੀ ਜਗ੍ਹਾ ਹੈ ਜਿੱਥੇ ਮਨ ਟਿਕਦਾ ਹੈ। ਇਹ ਨੌ ਦਰਾਂ 'ਚ ਮਨ ਟਿਕਦਾ ਨਹੀਂ ਕਿਸੇ ਦਾ ਵੀ, ਇਹ ਨੌ ਦਰਾਂ ਤੋਂ ਉੱਪਰ ਜਿੱਥੇ ਪੌਣ ਜਿਹੜੀ ਅੰਦਰ ਰਹਿ ਜਾਂਦੀ ਹੈ, ਪੌਣ ਨਹੀਂ ਉਸ ਜਗ੍ਹਾ 'ਤੇ। ਕਿਉਂਕਿ ਪੌਣ ਸਾਡੀ ਆ ਨਾਸਕਾ ਦੇ ਵਿੱਚ ਦੀ, ਆ ਦੋ ਨਾੜੀਆਂ ਦੇ ਵਿੱਚ ਚੱਲਦੀ ਹੈ ਅਤੇ ਇਹ ਇੱਥੋਂ ਥੱਲੇ ਜਾਂਦੀ ਹੈ। ਜਿੰਨਾ ਚਿਰ ਮਨ ਪੌਣ 'ਚ ਰਹਿੰਦਾ ਹੈ, ਪੌਣ ਜਿਵੇਂ ਚੱਲਦੀ ਆ ਐਵੇਂ ਸਾਡਾ ਮਨ ਚੱਲਦਾ ਰਹਿੰਦਾ ਹੈ। ਇਸ ਲਈ ਕਹਿੰਦੇ ਵੀ ਇਹ ਤਿੰਨ ਜਿਹੜੀਆਂ ਨਾੜੀਆਂ ਇੱਕ ਜਗ੍ਹਾ 'ਤੇ ਇਕੱਠੀਆਂ ਹੁੰਦੀਆਂ ਸਰੀਰ ਦੇ ਵਿੱਚ, ਉਦੋਂ ਉੱਥੇ ਫਿਰ ਸੰਗਮ ਹੁੰਦਾ, ਉੱਥੇ ਮਨ ਦਾ ਇਸ਼ਨਾਨ ਹੁੰਦਾ। ਜੋ ਬਾਹਰ ਹੈ ਉਹੀ ਅੰਦਰ ਹੈ। ਜਿਵੇਂ ਇਹਨੂੰ ਈੜਾ ਪਿੰਗਲਾ ਸੁਖਮਨਾ ਨੂੰ ਗੰਗਾ ਜਮਨਾ ਅਤੇ ਸਰਸਵਤੀ ਕਿਹਾ ਗਿਆ। ਬਹੁਤ ਸਾਰੀ ਦੁਨੀਆਂ ਜਿਹਨਾਂ ਨੂੰ ਗਿਆਨ ਨਹੀਂ, ਉਹ ਤਿੰਨ ਨਦੀਆਂ ਇਕੱਠੀਆਂ ਜਿੱਥੇ ਹੁੰਦੀਆਂ ਇਲਾਹਾਬਾਦ ਦੇ ਵਿੱਚ, ਉਹਨੂੰ ਤ੍ਰਿਵੈਣੀ ਕਹਿੰਦੇ ਨੇ। ਬਹੁਤ ਸਾਰੇ ਜੀਵ ਉਸ ਨੂੰ ਪਵਿੱਤਰ ਮੰਨਦੇ ਹੋਏ ਉੱਥੇ ਇਸ਼ਨਾਨ ਕਰਦੇ ਨੇ। ਪਰ ਜੋ ਗੁਰਬਾਣੀ ਹੈ ਉਹ ਕਹਿੰਦੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਕਿਤੇ ਭੱਜਣ ਦੀ ਲੋੜ ਨਹੀਂ ਗੀ, ਤੁਹਾਡੇ ਅੰਦਰ ਦੀ ਉਹ ਖੇਲ ਹੈ।
ਇਹ ਜਿਹੜੀਆਂ ਤਿੰਨ ਨਾੜੀਆਂ ਹੈ, ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਨਾ, ਇਹ ਗੁਰਮਤ 'ਚ ਗੱਲ ਕਰ ਰਹੇ ਹਾਂ, ਵੈਸੇ ਤਾਂ ਕਈਆਂ ਨੂੰ ਇਹ ਨਾ ਜੋਗੀਆਂ ਦੀ ਗੱਲ ਸਮਝ ਲੈਂਦੇ ਨੇ ਵੀ ਜੋਗੀਆਂ ਦੀ ਗੱਲ ਨਹੀਂ, ਸਾਡੀ ਕਾਇਆ ਦੀ ਖੋਜ ਆ ਇਹ। ਇਹ ਤਿੰਨ ਨਾੜੀਆਂ ਜਿੱਥੇ ਇਕੱਠੀਆਂ ਹੁੰਦੀਆਂ ਉਦੋਂ ਉੱਤੇ ਸੁਰਤੀ ਜਦੋਂ ਜਾਂਦੀ ਹੈ, ਸਾਡਾ ਧਿਆਨ ਜਦੋਂ ਜਾਂਦਾ, ਕਹਿੰਦੇ ਵੀ ਇੱਥੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕਠਾਈ ਬੇਣੀ ਸੰਗਮ। ਸੰਗਮ ਕਹਿੰਦੇ ਜਿੱਥੇ ਇਕੱਠਾ ਹੁੰਦਾ ਕੋਈ, ਤਹਿ ਪ੍ਰਾਗ ਹੈ ਉਹਨੂੰ, ਉਹ ਪ੍ਰਾਗ ਕਹਿੰਦੇ ਨੇ ਬਾਹਰ ਇਲਾਹਾਬਾਦ, ਉਹ ਨਦੀਆਂ ਨੂੰ, ਉੱਥੇ ਇਸ਼ਨਾਨ ਕਰਦੀ ਹੈ ਬਹੁਤ ਦੁਨੀਆ, ਪਰ ਉੱਥੇ ਜਾਣ ਦੀ ਲੋੜ ਨਹੀਂ। ਭਗਤ ਜੀ ਕਹਿੰਦੇ, ਗੁਰੂ ਨਾਨਕ ਨੇ ਵੀ ਇਹ ਗੱਲ ਕੀਤੀ ਹੋਈ ਹੈ ਔਰ ਬਾਬਾ ਕਬੀਰ ਨੇ ਵੀ ਇਹ ਜਗ੍ਹਾ ਦੀ ਗੱਲ ਕੀਤੀ ਹੈ ਸਾਡੀ ਕਾਇਆ ਦੇ ਅੰਦਰ। ਕਹਿੰਦੇ ਮਨ ਮੱਜਣ ਕਰੇ ਤਥਾਈ, ਕਹਿੰਦੇ ਤੁਹਾਡੇ ਮਨ ਦਾ ਇਸ਼ਨਾਨ ਇੱਥੇ ਹੋਣਾ ਜਾ ਕੇ, ਜਦੋਂ ਅਸੀਂ ਨਾ ਗੁਰੂ ਦਾ ਸ਼ਬਦ ਜਪਦੇ ਹਾਂ, ਦੋ ਸਿਰਿਆਂ 'ਤੇ ਜਪਦੇ ਹਾਂ, ਜਿਹੜਾ ਵਾਹਿਗੁਰੂ ਗੁਰਮੰਤਰ ਹੈ ਉਹ ਸਾਡਾ ਇੱਕ ਆਹ ਸਿਰ ਹੈ, ਇੱਕ ਆ ਨਾਭੀ ਹੈ, ਇਹਦੇ ਵਿਚਾਲੇ ਪੌਣ ਚੱਲਦੀ ਹੈ, ਅਸੀਂ ਪੌਣ ਦੁਆਰਾ ਸ਼ਬਦ ਜਪਦੇ ਜਪਦੇ ਜਪਦੇ ਸਾਡੀ ਸੁਰਤੀ ਇੱਕ ਜਗ੍ਹਾ 'ਤੇ ਟਿਕ ਜਾਂਦੀ ਹੈ। ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਜਪਦੇ ਜਪਦੇ ਮਨ ਟਿਕ ਜਾਂਦਾ ਹੈ, ਫਿਰ ਉੱਥੇ ਮਨ ਦਾ ਇਸ਼ਨਾਨ ਹੁੰਦਾ ਹੈ, ਸ਼ਬਦ ਪ੍ਰਗਟ ਹੁੰਦਾ, ਨਾਮ ਪ੍ਰਗਟ ਹੁੰਦਾ। ਮਨ ਮੱਜਣ ਕਰੇ ਤਥਾਈ, ਕਹਿੰਦੇ ਇੱਥੇ ਫਿਰ ਮਨ ਦਾ ਇਸ਼ਨਾਨ ਕਰਦੇ ਹਾਂ ਜਦੋਂ, ਫਿਰ ਸੁਰਤੀ ਇੱਥੇ ਇਸ਼ਨਾਨ ਕਰਨ ਤੋਂ ਬਾਅਦ, ਮਨ ਨਿਰਮਲ ਹੋਣ ਤੋਂ ਬਾਅਦ ਫਿਰ ਇੱਦੋਂ ਉੱਪਰ ਉੱਠ ਜਾਂਦੀ ਹੈ। ਇਹ ਨੌਦਰ ਨੇ ਇੱਦੋਂ ਉੱਤੇ ਸ਼ੁਰੂ ਹੋ ਜਾਂਦਾ ਸਾਡਾ ਘਰ, ਜਿਹਨੂੰ ਨਿੱਜ ਘਰ ਥਿਰ ਘਰ ਵੀ ਕਿਹਾ। ਫਿਰ ਦੱਸਦੇ ਨੇ ਵੀ ਪਰਮਾਤਮਾ ਕਿੱਥੇ ਆ, ਬੇਣੀ ਭਗਤ ਜੀ ਦੀ ਇਹ ਬਾਣੀ ਹੈ। ਕਹਿੰਦੇ ਮਨ ਮੱਜਣ ਕਰੇ ਤਥਾਈ ਸੰਤੋ, ਸੰਤੋ ਕਹਿ ਇੱਥੇ ਮਨ ਨੂੰ, ਬਹੁ ਬਚਨ ਸਾਰਿਆਂ ਨੂੰ ਆਪਾਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਨੇ ਗੁਰਬਾਣੀ 'ਚ। ਕਹਿੰਦੇ ਸੰਤੋ ਤਹਾਂ ਨਿਰੰਜਣ ਰਾਮ ਹੈ, ਇੱਥੇ ਕਹਿੰਦੇ ਤੁਹਾਨੂੰ ਦੇਖ ਕੇ ਸਾਰਿਆਂ ਨੂੰ ਵਿੱਚ ਬੈਠਾ, ਇੱਥੇ ਅੰਦਰ ਤੁਹਾਡੇ ਬੈਠਾ, ਕਾਇਆ ਦੇ ਅੰਦਰ ਜਿਹੜੀ ਜੋਤ ਹੈ ਪਰਮੇਸ਼ਰ ਦੀ, ਜਿਹਨੂੰ ਅਸੀਂ ਕਹਿੰਦੇ ਨਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਜਿਹਨੇ ਇਹ ਪ੍ਰਗਟ ਹੋਈ ਜਿਹਦੇ ਅੰਦਰ, ਉਹ ਫਿਰ ਸਾਨੂੰ ਦੱਸਦੇ ਨੇ ਵੀ ਇਹ ਕਿੱਥੇ ਜੋਤ ਹੈ ਸਭ ਦੇ ਵਿੱਚ। ਮਨ ਮੱਜਣ ਕਰੇ ਤਥਾਈ ਸੰਤੋ ਤਹਾਂ, ਉਦੋਂ ਉੱਤੇ ਤਹਾਂ ਨਿਰੰਜਣ ਰਾਮ ਹੈ। ਕਹਿੰਦੇ ਕਿਹਨੂੰ ਪਤਾ ਲੱਗੂ, ਕਹਿੰਦੇ ਗੁਰਗਮ ਚੀਨੈ ਬਿਰਲਾ ਕੋਈ, ਕਹਿੰਦੇ ਪੂਰਾ ਗੁਰੂ ਜਦੋਂ ਮਿਲੂਗਾ ਕੋਈ ਬਿਰਲਾ ਜੀਵ ਹੋਊਗਾ ਗੱਲ ਨੂੰ ਜਿਹੜਾ ਪਕੜ ਕਰੂਗਾ। ਜਦੋਂ ਅਸੀਂ ਪ੍ਰੈਕਟੀਕਲ ਕਰਾਂਗੇ, ਗੁਰਬਾਣੀ ਪੜ੍ਹ ਕੇ ਖੋਜ ਕਰਾਂਗੇ, ਫਿਰ ਕਾਇਆ ਦੀ ਖੋਜ ਕਰਾਂਗੇ, ਜਦੋਂ ਸੁਰਤੀ ਇੱਥੇ ਤ੍ਰੈ ਗੁਣਾਂ ਤੋਂ ਉੱਪਰ ਉੱਠਦੀ, ਇਹਨੂੰ ਤ੍ਰੈ ਕੁੱਟੀ ਵੀ ਕਹਿੰਦੇ, ਇਹਨੂੰ ਤ੍ਰੈ ਗੁਣ ਵੀ ਕਹਿੰਦੇ ਨੇ, ਇੱਦੋਂ ਨੀਚੇ ਤ੍ਰੈ ਗੁਣ ਰਹਿ ਜਾਂਦੇ ਨੇ, ਮਾਇਆ ਰਹਿ ਜਾਂਦੀ ਹੈ, ਇੱਦੋਂ ਉੱਤੇ ਉਹ ਸਾਡਾ ਮਾਲਕ ਬੈਠਾ ਸਾਡੇ ਅੰਦਰ ਸਾਰਿਆਂ ਦੇ, ਜਿਹਨੂੰ ਆਤਮਾ ਕਹਿ ਦਿੱਤਾ ਗਿਆ ਗੁਰਬਾਣੀ 'ਚ। ਜਿਹੜੀ ਆਤਮਾ ਸਾਡੇ ਅੰਦਰ ਹੈ ਉਹਨੂੰ ਕਿਹਾ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ, ਸਾਰਿਆਂ ਦੇ ਵਿੱਚ ਪਰਿਪੂਰਨ ਪਰਮਾਤਮਾ ਵਰਤ ਰਿਹਾ। ਕਹਿੰਦੇ ਇੱਥੇ ਉਹ ਪਰਮਾਤਮਾ ਹੈ ਤੁਹਾਡੇ ਅੰਦਰ, ਤਾਂ ਉਸ ਜਗ੍ਹਾ 'ਤੇ ਜਦੋਂ ਤੁਹਾਡਾ ਧਿਆਨ ਟਿਕ ਜੂਗਾ, ਕਿਉਂਕਿ ਸਾਡਾ ਤੁਸੀਂ ਆਪਾਂ ਦੇਖੋ ਪ੍ਰੈਕਟੀਕਲ ਕਰਕੇ ਮਨ ਟਿਕਦਾ ਨਹੀਂ ਗਾ, ਇਹ ਹਰ ਕਿਸੇ ਦੀ ਸ਼ਿਕਾਇਤ ਹੈ। ਹੁਣ ਮਨ ਨੂੰ ਟਿਕਾਉਣ ਦੀ ਵਿਧੀ ਹੈ ਸਿਮਰਨ, ਬਾਣੀ ਪੜ੍ਹ ਕੇ ਗਿਆਨ ਤੋਂ ਅੱਗੇ ਧਿਆਨ ਸਿਮਰਨ। ਜਦੋਂ ਸਿਮਰਨ ਕਰਦੇ ਕਰਦੇ ਕਰਦੇ ਸਾਡਾ ਮਨ ਟਿਕ ਜਾਂਦਾ, ਫਿਰ ਇਸ ਦੋ ਸਿਰਿਆਂ 'ਤੇ ਟਿਕਦਾ, ਫਿਰ ਇੱਥੇ ਸਾਨੂੰ ਦੱਸ ਰਹੇ ਨੇ ਸੰਤੋ ਤਹਾਂ ਨਿਰੰਜਣ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਏ, ਕੋਈ ਬਿਰਲਾ ਜੀਵ ਹੈ ਜਿਹੜਾ ਗੁਰੂ ਦੀ ਮੱਤ ਲੈ ਕੇ ਇਹ ਖੋਜ ਕਰਦਾ। ਤਹਾਂ ਨਿਰੰਜਣ ਰਮਈਆ ਹੋਏ, ਕਹਿੰਦੇ ਉੱਥੇ ਉਹ ਰਮਿਆ ਹੋਇਆ ਜਿਹੜਾ ਪਰਮਾਤਮਾ, ਜਿਹਨੂੰ ਅਸੀਂ ਕਹਿੰਦੇ ਰਾਮ ਰਮਈਆ, ਰਮਈਆ ਰਾਮ ਦਾ ਮਤਲਬ ਹੁੰਦਾ ਰਮਿਆ ਹੋਇਆ, ਸਾਰਿਆਂ ਦੇ ਵਿੱਚ ਘੱਟ ਘੱਟ ਦੇ ਵਿੱਚ ਪਰਮਾਤਮਾ ਰਮਿਆ ਹੋਇਆ, ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ। ਜਿਹੜਾ ਸੰਤ ਸਾਧੂ ਭਗਤ ਜਿੰਨੇ ਵੀ ਗੁਰਮੁਖ ਬੈਠੇ ਨੇ ਗੁਰਬਾਣੀ 'ਚ, ਉਹ ਸਾਨੂੰ ਦੱਸ ਰਹੇ ਨੇ, ਉਹ ਕਹਿੰਦੇ ਨੇ ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਹਿਓ ਪਕਾਰ, ਤਹਾਂ ਨਿਰੰਜਣ ਰਾਮ ਤਹਾਂ ਨਿਰੰਜਣ ਰਮਈਆ ਹੋਏ। ਕਹਿੰਦੇ ਇਹ ਗੁਰੂ ਦੀ ਮੱਤ ਲੈ ਕੇ ਖੋਜ ਕਰਦਾ, ਉਹ ਰਮਿਆ ਹੋਇਆ ਪਰਮਾਤਮਾ ਤੁਹਾਡੇ ਅੰਦਰ ਇਸ ਜਗ੍ਹਾ 'ਤੇ ਹੈ, ਇਹ ਰਹਾਓ ਦੀ ਪੰਗਤੀ ਹੈ। ਹੁਣ ਉਹ ਸਾਨੂੰ ਦੱਸਦੇ ਨੇ ਵੀ ਪਹਿਲਾਂ ਤੁਹਾਡਾ ਮਨ ਦੇਵਤਾ ਬਣੂਗਾ, ਪਹਿਲਾਂ ਮਨੁੱਖ ਹੁੰਦਾ, ਮਨੁੱਖ ਤੋਂ ਦੇਵਤਾ ਬਣਦਾ ਮਨ, ਮਨ ਦੀਆਂ ਸਪਸਥਾਵਾਂ ਦੀ ਗੱਲ ਚੱਲ ਰਹੀ ਹੈ। ਇੱਕ ਦੇਵਤੇ ਅਸੀਂ ਦੂਜਿਆਂ ਨੂੰ ਮੰਨੀ ਜਾਂਦੇ ਵੀ ਇੱਕ ਦੇਵਤਾ, ਫਲਾਨਾ ਦੇਵਤਾ, ਤਿੰਗੜਾ, ਜੋ ਵੀ ਨੌ ਬਹੁਤ ਸਾਰੇ ਹੈਗੇ ਆ, ਇਹ ਮਨ ਦੀ ਨਿਸ਼ਾਨੀ ਹੈ, ਮਨ ਕਦੋਂ ਦੇਵਤਾ ਬਣਦਾ। ਹੁਣ ਮਹਾਰਾਜ ਕਹਿੰਦੇ ਪਹਿਲਾਂ ਤੁਹਾਡਾ ਮਨ ਮਨੁੱਖ ਹੁੰਦਾ, ਮਨੁੱਖ ਜਦੋਂ ਹੁੰਦਾ ਉਹ 'ਚ ਹਉਮੈ ਬਹੁਤ ਹੁੰਦੀ ਹੈ, ਮੈਂ ਹੀ ਕਰੀ ਜਾਂਦਾ ਬੰਦਾ, ਫਿਰ ਜਦੋਂ ਗੁਰੂ ਦੀ ਸ਼ਰਨ 'ਚ ਆਉਂਦਾ, ਗਿਆਨ ਆਉਂਦਾ ਵੀ ਮੈਂ ਤਾਂ ਕੁਛ ਹੈ ਹੀ ਨਹੀਂ ਗਾ,
ਸਭ ਕੁਛ ਤੂੰ ਹੀ ਆ, ਤੂੰ ਹੀ ਹੈ ਮੇਰੇ ਪਿਆਰੇ। ਫਿਰ ਗੁਰੂ ਦੀ ਸ਼ਰਨ ਜਦੋਂ ਆਉਂਦਾ ਹੈ, ਫਿਰ ਗੁਰੂ ਸਾਨੂੰ ਇਹ ਮਤ ਦਿੰਦਾ, ਸਾਡਾ ਮਨ ਮਨੁੱਖ ਤੋਂ ਦੇਵਤਾ ਬਣ ਜਾਂਦਾ। ਜਿਹਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਜਨ ਮਾਨਸ ਤੇ ਦੇਵਤੇ ਕੀ ਏ, ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਫਿਰ ਅਸੀਂ ਆਪਾ ਭਾਵ ਖਤਮ ਕਰਦੇ ਜਾਂਦੇ ਹਾਂ, ਸਾਡਾ ਮਨ ਦੇਵਤਾ ਬਣ ਜਾਂਦਾ। ਇੱਥੇ ਸਾਨੂੰ ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ, ਹੁਣ ਤੁਹਾਡਾ ਮਨ ਕਦੋਂ ਦੇਵਤਾ ਬਣਦਾ, ਕੀ ਨਿਸ਼ਾਨੀ ਆ? ਕਹਿੰਦੇ ਤਾਂ ਬਾਜੇ ਸ਼ਬਦ ਅਨਾਹਦ ਬਾਣੀ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ। ਇਦੋਂ ਉੱਤੇ ਜਿਹੜਾ ਸਾਡਾ ਘਰ ਹੈ, ਜਿਹਨੂੰ ਨਿੱਜ ਘਰ ਥਿਰ ਘਰ ਕਹਿ ਦਿੱਤਾ, ਜਿਹਨੂੰ ਮਾਰ ਕਹਿੰਦੇ ਥਿਰ ਘਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਇਹ ਥਿਰ ਘਰ ਹੈ ਜਿੱਥੇ ਮਨ ਥਿਰ ਹੋਣਾ। ਇਸ ਕਰਕੇ ਇਸ ਥਿਰ ਘਰ ਦੇ ਵਿੱਚ ਸਾਡਾ ਮਨ ਬੈਠਦਾ ਹੈ, ਉੱਥੇ ਦੀ ਨਿਸ਼ਾਨੀ ਹੈ ਜਦੋਂ ਇਹ ਦਰ ਤੇ ਜਾ ਕੇ ਬਹਿੰਦਾ, ਸਾਡੇ ਮਾਲਕ ਦਾ ਜਿਹੜਾ ਘਰ ਦਾ ਦਰ ਹੈ, ਜਿਹਨੂੰ ਅਸੀਂ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿੱਤ ਬੈ ਸਰਬ ਸੰਭਾਲੇ, ਉੱਥੇ ਨਿਸ਼ਾਨੀ ਕੀ ਆ? ਵਾਜੇ ਨਾਦ ਅਨੇਕ ਅਸੰਖਾ, ਉੱਥੇ ਬਹੁਤ ਸਾਰੇ ਸ਼ਬਦ ਵੱਜ ਰਹੇ ਨੇ, ਧੁਨਾਂ ਪ੍ਰਗਟ ਹੋ ਰਹੀਆਂ। ਤਾਂ ਵਾਜੇ ਸ਼ਬਦ ਅਨਾਹਦ ਬਾਣੀ, ਕਹਿੰਦੇ ਉੱਥੇ ਸ਼ਬਦ ਵੱਜ ਰਹੇ ਨੇ, ਅਨਹਦ ਬਾਣੀ ਪ੍ਰਗਟ ਹੋ ਜਾਂਦੀ ਹੈ ਸਾਡੇ ਅੰਦਰ, ਜਿਹਨੂੰ ਮਾਰੇ ਕਹਿੰਦੇ ਅਨਹਦ ਬਾਣੀ। ਤੀਜੇ ਪਾਤਸ਼ਾਹ ਸਾਨੂੰ ਦੱਸਦੇ ਨੇ ਗੁਰ ਸ਼ਬਦ ਜਾਣੀ, ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਤੇ ਸਾਨੂੰ ਇਹ ਅਨਹਦ ਬਾਣੀ ਦਾ ਭੇਤ ਆ ਗਿਆ, ਸਾਡਾ ਮਨ ਦੇਵਤਾ ਬਣ ਜਾਂਦਾ। ਉਦੋਂ ਇਹ ਦੇਵ ਲੋਕ ਆ, ਦੇਵ ਲੋਕ ਵੀ ਕਈ ਵਾਰੀ ਬਹੁਤ ਸਾਰੇ ਜੀਵ ਇਹ ਸਮਝਦੇ ਆ ਵੀ ਕਿਤੇ ਦੇਵ ਲੋਕ ਹੋਰ ਜਗ੍ਹਾ ਤੇ ਫਲਾਨਾ, ਨਹੀਂ ਸਾਡੇ ਅੰਦਰ ਹੀ ਇਹ ਮਨ ਦੀਆਂ ਅਵਸਥਾ ਹੀ ਦੱਸੀਆਂ ਹੋਈਆਂ ਗੁਰਬਾਣੀ 'ਚ, ਜਿਹਨੂੰ ਮਾਰੇ ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ ਤੇ ਬਾਜੇ ਸ਼ਬਦ ਅਨਾਹਦ ਬਾਣੀ। ਇਹ ਭਗਤ ਬੇਣੀ ਜੀ ਦੱਸ ਰਹੇ ਨੇ ਮਨ ਦੇਵਤਾ ਕਦੋਂ ਬਣਦਾ। ਇਸ ਕਰਕੇ ਮਹਾਰਾਜ ਕਹਿੰਦੇ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਕਹਿੰਦੇ ਇਹ ਗੁਰੂ ਦੀ ਸਿੱਖਿਆ ਦੁਆਰਾ ਸਾਡੀ ਸੁਰਤੀ, ਸਾਡਾ ਮਨ ਜਾਗਿਆ, ਕਿਉਂਕਿ ਇੱਥੇ ਜੀਵ ਰੂਪ ਇਸਤਰੀ ਕਿਹਾ ਗਿਆ। ਇਹ ਜੀਵ ਰੂਪ ਇਸਤਰੀ ਇਹ ਜਾਗੀ ਕਿਵੇਂ? ਗੁਰੂ ਦੀ ਸਿੱਖਿਆ ਦੁਆਰਾ। ਸਾਖੀ ਜਾਗੀ ਗੁਰਮੁਖ ਜਾਣੀ, ਗੁਰਮੁਖਾਂ ਨੇ ਇਹ ਜਾਣੀ, ਜਿੱਥੇ ਜਾ ਕੇ ਮਿਲਾਪ ਹੁੰਦਾ ਉੱਥੇ ਕਹਿੰਦੇ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ, ਇਹ ਤੱਤਾਂ ਨੂੰ ਪਾਰ ਕਰ ਜਾਣਾ, ਇਹ ਪੰਜੇ ਤੱਤਾਂ ਨੂੰ ਪਾਰ ਕਰ ਜਾਂਦੇ ਜਦੋਂ ਉੱਥੇ, ਤਾਂ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ। ਇਹ ਚੰਦ ਤੇ ਸੂਰਜ ਜਿਹੜਾ ਹੈ ਸਾਡੇ ਨੇਤਰਾਂ ਨੂੰ ਵੀ ਕਿਹਾ ਗਿਆ ਚੰਦ ਸੂਰਜ, ਕਿਉਂਕਿ ਬਾਹਰ ਜੋ ਬ੍ਰਹਿਮੰਡੇ ਸੋਈ ਪਿੰਡੇ, ਇਹ ਸਾਡੇ ਨੇਤਰਾਂ ਨੂੰ, ਸੱਜੇ ਨੇਤਰ ਨੂੰ ਸੂਰਜ ਕਿਹਾ ਹੈਗਾ, ਖੱਬੇ ਨੂੰ ਚੰਦਰਮਾ ਕਿਹਾ ਹੈਗਾ। ਇਸ ਕਰਕੇ ਗੁਰਮਤ ਅਨੁਸਾਰ ਜਿੱਥੇ ਜਾ ਕੇ ਇਹ ਮਨ ਜਾਗਦਾ ਉੱਥੇ ਚੰਦ ਤੇ ਸੂਰਜ ਨਹੀਂ ਦਿਸਦੇ, ਉੱਥੇ ਕੇਵਲ ਬ੍ਰਹਮ ਬ੍ਰਹਮ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਿਸ ਸੱਚ ਤੋਂ, ਬ੍ਰਹਮ ਤੋਂ ਪ੍ਰਕਾਸ਼ ਲੈ ਕੇ ਸੂਰਜ ਸਾਨੂੰ ਪ੍ਰਕਾਸ਼ ਦੇ ਰਿਹਾ ਹੈ, ਉਸ ਪਰਮਾਤਮਾ ਦੀ ਜੋਤ ਹੈ ਇਸ ਸਾਰਿਆਂ ਦੇ ਵਿੱਚ। ਇਸ ਕਰਕੇ ਉਹ ਜੋਤ ਤੋਂ ਅੱਗੇ ਆ ਸੰਸਾਰ ਪ੍ਰਗਟ ਹੋ ਰਿਹਾ ਹੈ, ਕਿਉਂਕਿ ਇੱਕ ਤੋਂ ਅਨੇਕ ਰੂਪ ਪਰਮਾਤਮਾ ਪ੍ਰਗਟ ਹੁੰਦਾ ਹੈ, ਇੱਕ ਜੋ ਹੈ ਉਹ ਤੇਜ ਪ੍ਰਕਾਸ਼ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਭਗਤ ਜੀ ਕਹਿੰਦੇ ਤਾਂ ਚੰਦ ਨਾ ਸੂਰਜ। ਇੱਕ ਹੋਰ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ, ਤੁਹਾਡਾ ਪ੍ਰੈਕਟੀਕਲ ਸਾਰਿਆਂ ਦਾ ਹੋਇਆ ਹੀ ਹੋਊਗਾ। ਜਦੋਂ ਤੁਹਾਨੂੰ ਰਾਤ ਨੂੰ ਸੁੱਤੇ ਪਿਆ ਸੁਪਨਾ ਆਊਗਾ, ਸੁਪਨਾ ਤੁਹਾਨੂੰ ਆਊਗਾ ਹੀ, ਉਹਦੇ 'ਚ ਤੁਹਾਨੂੰ ਚੰਦ ਅਤੇ ਸੂਰਜ ਨਹੀਂ ਦਿਸੂ ਕਿਤੇ ਵੀ, ਜੇ ਕਿਸੇ ਨੂੰ ਦਿਸਿਆ ਤਾਂ ਦੱਸ ਨਹੀਂ ਦਿਓ, ਚੰਦ ਸੂਰਜ ਨਹੀਂ ਉੱਥੇ ਕਿਸੇ ਨੂੰ ਦਿਸਿਆ ਹੋਊਗਾ, ਕਿਉਂਕਿ ਸੁਪਨਾ ਸਾਨੂੰ ਤਰਲੋਕੀ ਤੋਂ ਉੱਤੇ ਜਾ ਕੇ ਆ ਗਿਆ, ਇਹ ਤਰਲੋਕੀ ਆ। ਸਾਡਾ ਮਨ ਤਰਲੋਕੀ ਨੂੰ ਛੱਡ ਜਾਂਦਾ ਹੈ ਸੁਪਨਾ ਜਿੱਥੇ ਆਉਂਦਾ, ਜਿਹਨੂੰ ਅਸੀਂ ਕਹਿੰਦੇ ਸੌਂਗੇ, ਉਦੋਂ ਅਸੀਂ ਆ ਦੇਹ ਤੋਂ ਵੀ ਵੱਖ ਹੁੰਦੇ ਹਾਂ, ਆ ਸਰੀਰ ਤੋਂ ਵੱਖ ਹੁੰਦਾ ਜਿੱਥੇ ਸੁਪਨਾ ਆਉਂਦਾ। ਇਸ ਲਈ ਸੁਪਨਾ ਹੁੰਦਾ ਜਿੱਥੇ ਸਾਡਾ ਮਨ ਜਾਗਤਾ ਤਾਂ ਹੈ, ਪਰ ਉਹ ਜਾਗਿਆ ਗੁਰੂ ਦੀ ਮੱਤ ਅਨੁਸਾਰ ਨਹੀਂ ਗਾ, ਸਹਿ ਸਵੈ ਜਾਗਦਾ ਮਨ। ਕਈ ਵਾਰੀ ਜਦੋਂ ਇਹ ਸਹਿ ਸਵੈ ਜਾਗਦਾ ਤਾਂ ਚੰਦ ਨਾ ਸੂਰਜ, ਉੱਥੇ ਚੰਦ ਸੂਰਜ ਨਹੀਂ, ਜਿਹਨੂੰ ਮਹਾਰਾਜ ਕਹਿੰਦੇ ਉਹਾਂ ਸੂਰਜ ਨਾ ਚੰਦ ਆਦ ਨਿਰੰਜਨ ਕਰੇ ਆਨੰਦ। ਇਹ ਗੁਰਮੁਖ ਜਿਹੜੇ ਉਸ ਅਵਸਥਾ 'ਚ ਗਏ ਉਹ ਸਾਨੂੰ ਦੱਸਦੇ ਨੇ ਉੱਥੇ ਨਿਰੰਜਨ ਹੈ, ਵਾਹਿਗੁਰੂ ਹੈ। ਕਹਿੰਦੇ ਤਾਂ ਸੂਰਜ ਨਾ ਚੰਦ ਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਕਹਿੰਦੇ ਇਹ ਗੁਰਮੁਖਾਂ ਨੇ ਇਹ ਗੱਲ ਜਾਣੀ, ਗੁਰੂ ਦੀ ਮੱਤ ਲੈ ਕੇ ਕਹਿੰਦੇ ਜਾਣੀ, ਜਿਨ੍ਹਾਂ ਨੇ ਉਹਨਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਜਾਗੇ। ਇਹ ਗੁਰਬਾਣੀ ਸਾਨੂੰ ਜਗਾਉਂਦੀ ਆ, ਅਸੀਂ ਸੁੱਤੇ ਪਏ ਹਾਂ, ਜਿਹਨੂੰ ਮਾਰੇ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ,
ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇਜ ਅਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਇਸ ਲਈ ਮਹਾਰਾਜ ਕਹਿੰਦੇ ਇਹ ਮਨ ਸੁੱਤਾ ਪਿਆ ਜਾਗ ਪੈਂਦਾ, ਫਿਰ ਗੁਰਮੁਖ ਜਾਗੇ ਕਹਿੰਦੇ ਮਨਮੁਖ ਸੂਤਾ, ਇਸ ਲਈ ਸਾਖੀ ਜਾਗੀ। ਫਿਰ ਕਹਿੰਦੇ ਇੱਥੇ ਜਾ ਕੇ ਸਾਨੂੰ ਗਿਆਨ ਪ੍ਰਗਟ ਹੁੰਦਾ, ਜਿਹੜਾ ਆ ਦੁਨਿਆਵੀ ਗਿਆਨ ਹੈ ਨਾ, ਜਿਵੇਂ ਹੁਣ ਮੰਨ ਲਓ ਮੈਂ ਬੋਲ ਰਿਹਾ, ਇਹ ਮੈਂ ਇਹਨਾਂ ਗੁਰਮੁਖਾਂ ਦੀ ਬਾਣੀ ਤੁਹਾਨੂੰ ਵਿਚਾਰ ਸੁਣਾ ਰਿਹਾ, ਮੇਰੀ ਕੀ ਅਵਸਥਾ ਤੁਹਾਨੂੰ ਕੋਈ ਪਤਾ ਨਹੀਂ ਗਾ, ਪਰ ਜੋ ਆਪਾਂ ਪ੍ਰੈਕਟੀਕਲ ਕਰਾਂਗੇ ਫਿਰ ਸਾਨੂੰ ਕੁਛ ਸਮਝ ਆਊਗਾ ਵੀ ਗੱਲ ਕੀ ਆ, ਅਨਹਦ ਬਾਣੀ ਹੈ ਕੀ ਆ। ਜਦੋਂ ਸੁਣਾਂਗੇ ਫਿਰ ਹੀ ਪਤਾ ਲੱਗੂ ਸਾਡਾ ਮਨ ਇਸ ਅਵਸਥਾ 'ਚ ਜਾਊਗਾ ਤਾਂ ਨਹੀਂ, ਸਾਡਾ ਮਨ ਮੰਨਦਾ ਨਹੀਂ ਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਥੇ ਜਾ ਕੇ ਫਿਰ ਗਿਆਨ ਪ੍ਰਗਟ ਹੁੰਦਾ, ਜਿਹਨੂੰ ਜਪ ਜੀ ਸਾਹਿਬ 'ਚ ਗਿਆਨ ਖੰਡ ਕਿਹਾ ਗਿਆ, ਜਿਹੜਾ ਆਪਾਂ ਪੜ੍ਹਦੇ ਹਾਂ ਨਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉਹ ਪ੍ਰਚੰਡ ਗਿਆਨ ਜਿਹਦੇ ਮੂਹਰੇ ਕੋਈ ਟਿਕ ਨਹੀਂ ਸਕਦਾ, ਇਹ ਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ, ਇਹਨਾਂ ਦੀ ਗੱਲ ਅੱਗੇ ਕੋਈ ਟਿਕ ਨਹੀਂ ਸਕਿਆ, ਕਿਉਂਕਿ ਇਹ ਪ੍ਰਚੰਡ ਗਿਆਨ ਹੈ, ਇਹ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ ਜਿਹੜਾ ਹੁੰਦਾ ਉਹਦੇ ਅੱਗੇ ਸੰਸਾਰ ਦਾ ਗਿਆਨ ਝੂਠਾ ਸਾਰਾ ਹੀ। ਇਸ ਕਰਕੇ ਜਿਹੜੇ ਝੂਠੇ ਸੀ ਆਪਣੇ ਆਪ ਨੂੰ ਕਹਾਉਂਦੇ ਸੀ, ਕੋਈ ਪੰਡਿਤ ਕਹਾਉਂਦਾ ਸੀ, ਕੋਈ ਟਿਕ ਨਹੀਂ ਸਕੇ ਗੁਰੂ ਨਾਨਕ ਦੇ ਅੱਗੇ। ਜਿੰਨੇ ਸਿੱਧ ਸੀ ਬਹੁਤ ਆਪਣੇ ਆਪ ਨੂੰ ਕਹਾਉਂਦੇ ਸੀ ਪਰ ਟਿਕ ਨਹੀਂ ਸਕੇ, ਕਿਉਂਕਿ ਉਹਨਾਂ ਅੰਦਰ ਇਹ ਗਿਆਨ ਤੱਤ ਗਿਆਨ ਵੀ ਇਹਨੂੰ ਗੁਰਬਾਣੀ 'ਚ ਕਿਹਾ, ਜਿਹੜਾ ਸੁਖਮਨੀ ਸਾਹਿਬ 'ਚ ਆਉਂਦਾ ਨਾ ਤੱਤ ਗਿਆਨ ਤਿਸ ਮੈਂ ਪ੍ਰਗਟਾਇਆ, ਇਹ ਤੱਤ ਗਿਆਨ ਹੈ। ਇਹ ਕਦੋਂ ਪ੍ਰਗਟ ਹੋਊਗਾ? ਕਹਿੰਦੇ ਜਦੋਂ ਤੁਹਾਡੀ ਸੁਰਤੀ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠੂਗੀ, ਜਾ ਕੇ ਸ਼ਬਦ ਨਾਲ ਜੁੜੂਗੀ। ਕਹਿੰਦੇ ਉਪਜੇ ਗਿਆਨ ਦੁਰਮਤ ਚੀਜ਼ਾ, ਕਹਿੰਦੇ ਜਿਹੜੀ ਖੋਟੀ ਮਤ ਆ ਨਾ ਬੰਦੇ ਦੀ, ਆਪਾਂ ਕਹਿੰਦੇ ਵੀ ਖੋਟੀ ਮਤ ਖਤਮ ਕਦੋਂ ਹੁੰਦੀ ਹੈ? ਕਹਿੰਦੇ ਇੱਥੇ ਜਾ ਕੇ ਖੋਟੀ ਮਤ ਖਤਮ ਹੁੰਦੀ ਹੈ ਬੰਦੇ ਦੀ। ਉਪਜੇ ਗਿਆਨ, ਜਦੋਂ ਗਿਆਨ ਪ੍ਰਗਟ ਹੋਊਗਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ, ਜਿੱਥੇ ਕਿ ਆਨੰਦ ਬਿਸਮਾਦ ਹੈ, ਜਿੱਥੇ ਗਿਣਿਆ ਨਹੀਂ ਜਾ ਸਕਦਾ ਕਿਹੋ ਜਿਹਾ ਬਿਸਮਾਦ ਹੁੰਦਾ, ਕਿਹਾ ਨਹੀਂ ਜਾ ਸਕਦਾ, ਕਹਿਣ ਨਾ ਜਾਈ ਅਚਰਜ ਬਿਸਮਾਦ ਜਿਹਨੂੰ ਕਿਹਾ ਗਿਆ। ਇਹ ਉਹਨਾਂ ਮਹਾਂਪੁਰਖ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਇਸ ਅਵਸਥਾ 'ਚ ਜਾ ਸਕਦੇ ਹੋ, ਦੇਖੋ ਇਹਨਾਂ ਭਗਤਾਂ ਨੇ ਮਿਹਨਤ ਕੀਤੀ। ਕਹਿੰਦੇ ਉਪਜੇ ਗਿਆਨ ਦੁਰਮਤ ਛੀਜਾ, ਕਹਿੰਦੇ ਸਾਡੇ ਮਨ ਦੀ ਮਤ ਇੱਥੇ ਜਾ ਕੇ ਖਤਮ ਹੁੰਦੀ ਹੈ, ਖੋਟੀ ਮਤ ਜਿਹੜੀ ਸਾਡੀ ਮਨ ਨੇ ਲਈ ਹੋਈ ਹੈ ਜੁੱਗਾਂ ਜੁੱਗਾਂ ਤੋਂ, ਇਹ ਮਨ ਦੇ ਨਾਲ ਹੀ ਚੱਲਦੀ ਆਉਂਦੀ ਹੈ। ਕਹਿੰਦੇ ਜਦੋਂ ਫਿਰ ਗੁਰੂ ਕਿਰਪਾ ਕਰਦਾ ਇਹ ਗਿਆਨ ਸਾਨੂੰ ਪ੍ਰਗਟ ਹੁੰਦਾ ਹੈ, ਫਿਰ ਇੱਥੇ ਅੰਮ੍ਰਿਤ ਰਸ ਪ੍ਰਗਟ ਹੁੰਦਾ ਹੈ। ਅੰਮ੍ਰਿਤ ਰਸ ਗਗਨਾਂਤਰ ਭੀਜਾ, ਇਹਨੂੰ ਗਗਨ ਕਹਿੰਦੇ ਨੇ, ਦਸਵੇਂ ਦੁਆਰ ਨੂੰ, ਨਿੱਜ ਘਰ ਨੂੰ, ਥਿਰ ਘਰ ਨੂੰ ਗਗਨ ਵੀ ਕਿਹਾ ਗਿਆ ਗੁਰਬਾਣੀ 'ਚ। ਬਾਬਾ ਕਬੀਰ ਜੀ ਵੀ ਇਹਨੂੰ ਗਗਨ ਕਹਿੰਦੇ ਨੇ, ਕਿਉਂਕਿ ਭਗਤਾਂ ਦੀ ਬੋਲੀ ਬਹੁਤ ਮਿਲਦੀ ਆਪਸ ਵਿੱਚ। ਕਹਿੰਦੇ ਅੰਮ੍ਰਿਤ ਰਸ ਗਗਨਾਂਤਰ ਭੀਜਾ, ਕਹਿੰਦੇ ਇੱਥੇ ਤੁਹਾਡਾ ਮਨ ਭਿੱਜ ਜੂਗਾ। ਬਾਬਾ ਕਬੀਰ ਵੀ ਕਹਿੰਦਾ, ਕਹਿੰਦੇ ਜਦੋਂ ਮੈਂ ਇਸ ਗਗਨ 'ਚ ਗਿਆ ਅਤੇ ਮੈਂ ਵਾਹਿਗੁਰੂ ਨੂੰ ਦੇਖਿਆ ਅਤੇ ਮੈਂ ਦੇਖਿਆ ਵੀ ਇਹ ਦੁਨੀਆਂ ਵਾਲਿਆਂ ਨੂੰ ਤੂੰ ਹੈ ਤਾਂ ਬਿਲਕੁਲ ਸਾਰਿਆਂ ਦੇ ਵਿੱਚ ਹੀ, ਅਤੇ ਕਹਿੰਦਾ ਵੀ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਤੇਰੇ 'ਚ ਕਿਉਂ ਨਹੀਂ ਸਮਾਉਂਦੇ? ਕਿਉਂਕਿ ਇਹ ਗੁਰੂ ਦੀ ਮੱਤ ਨਹੀਂ ਲੈਂਦੇ। ਬਾਬਾ ਕਬੀਰ ਕੀ ਕਹਿੰਦਾ, ਆਕਾਸ਼ ਗਗਨ ਪਤਾਲ ਗਗਨ ਚੌਂਦਿਸ ਗਗਨ ਰਹਾਈਲੇ ਆਨੰਦ ਮੂਲ ਸਦਾ ਪ੍ਰਖੋਤਮ ਘੱਟ ਬਿਨਸੇ ਗਗਨ ਨਾ ਜਾਈਲੇ। ਕਹਿੰਦੇ ਜਦੋਂ ਇਹ ਸਰੀਰ ਨੂੰ ਛੱਡਦਾ ਜੀਵ, ਇਹ ਗਗਨ ਬ੍ਰਹਮ 'ਚ ਕਿਉਂ ਨਹੀਂ ਜਾ ਕੇ ਲੀਨ ਹੁੰਦਾ? ਕਿਉਂਕਿ ਜਿਉਂਦੇ ਜੀ ਮਿਹਨਤ ਨਹੀਂ ਕਰਦੇ ਅਸੀਂ। ਇਸ ਕਰਕੇ ਕਹਿੰਦੇ ਅੰਮ੍ਰਿਤ ਰਸ ਗਗਨਾਂਤਰ ਭੀਜਾ, ਇਹ ਅੰਮ੍ਰਿਤ ਰਸ ਦੇ ਵਿੱਚ ਮਨ ਭਿੱਜ ਜਾਂਦਾ। ਇੱਕ ਥਾਂ ਦੇ ਬਾਬਾ ਕਬੀਰ ਜੀ ਹੋਰ ਵੀ ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਅੰਧੀ, ਇਹ ਗਿਆਨ ਦੀ ਅੰਧੇਰੀ ਆ ਜਿਹੜੀ ਕਿ ਸਭੇ ਉਡਾਨੀ ਭਰਮ ਕੀ ਟਾਟੀ, ਜਿਹੜੀ ਕਿ ਇੱਥੇ ਕਿਹਾ ਉਪਜੇ ਗਿਆਨ ਦੁਰਮਤ ਛੀਜਾ, ਗੱਲ ਇੱਕੋ ਹੀ ਹੈ। ਦੇਖੋ ਉਹ ਕਹਿੰਦੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਨਾ, ਫਿਰ ਇਹ ਜਿਹੜੀ ਦੁਰਮਤ ਹੈ ਖਤਮ ਕਰਕੇ ਰੱਖ ਦਿੰਦੀ ਹੈ। ਗੁਰੂ ਜਦੋਂ ਕਿਰਪਾ ਕਰਦਾ ਉਹ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੀ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਦੋਇ ਚਿੱਤੇ ਕੀ ਦੋਇ ਥੂਮ ਗਰਾਨੀ, ਮੋਹ ਬਲੇਡਾ ਟੂਟਾ ਤ੍ਰਿਸ਼ਨਾ ਸ਼ਾਨ ਪਰੀ ਧਰ ਉੱਪਰ ਦੁਰਮਤ ਭਾਂਡਾ ਫੁੱਟਾ। ਕਹਿੰਦੇ ਦੁਰਮਤ ਦਾ ਭਾਂਡਾ ਖਤਮ ਹੋ ਗਿਆ ਸਾਡੇ ਅੰਦਰੋਂ। ਇਸ ਕਰਕੇ ਫਿਰ ਉਹ ਦੱਸਦੇ ਨੇ ਇੱਥੇ ਅੰਧੇਰੀ ਤੋਂ ਬਾਅਦ ਕਹਿੰਦੇ ਫਿਰ ਅੰਮ੍ਰਿਤ ਜਲ ਪ੍ਰਗਟ ਹੁੰਦਾ, ਆਂਧੀ ਪਾਸੇ ਜੋ ਜਲ ਵਰਸਾ, ਇਹਨੂੰ ਕਹਿੰਦੇ ਉਪਜੇ ਗਿਆਨ, ਗਿਆਨ ਦੁਆਰਾ ਅੰਮ੍ਰਿਤ ਰਸ ਗਗਨ ਨਿਯੰਤਰ ਭੀਜਾ।
ਉਹ ਕਹਿੰਦੇ ਆਂਧੀ ਪਾਤਸ਼ਾਹ ਜੋ ਜਲ ਵਰਸੈ ਤਾਂ ਤੇਰਾ ਜਨ ਭੀਨਾ। ਕਹਿੰਦੇ ਮੈਂ ਇੱਥੇ ਭਿੱਜ ਗਿਆ, ਇਸ ਅੰਮ੍ਰਿਤ ਵਰਖਾ ਹੋਈ ਮੇਰੇ ਅੰਦਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਰਸ ਗਗਨੰਤਰ ਗਗਨ ਦੇ ਵਿੱਚ, ਕਹਿੰਦੇ ਇਹ ਅੰਮ੍ਰਿਤ ਵਰਖਾ ਹੋ ਰਹੀ ਹੈ ਜਿਹੜੀ ਕਿ ਇਹਦੇ ਵਿੱਚ ਮਨ ਭਿੱਜ ਕੇ ਮਨ ਨਿਰਮਲ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਭਗਤ ਦੱਸਦੇ ਨੇ ਵੀ ਮੈਂ ਪਰਮਾਤਮਾ ਨੂੰ ਕਿਵੇਂ ਮਿਲਿਆ, ਕਿਵੇਂ ਮੇਰਾ ਮਨ ਭਿੱਜਿਆ, ਕਿਵੇਂ ਮੈਂ ਉੱਥੇ ਗਿਆ। ਇਹ ਗੁਰੂ ਦੀ ਮੱਤ ਹੈ ਸਾਰੀ। ਉਹ ਕਹਿੰਦੇ ਅੰਮ੍ਰਿਤ ਰਸ ਗਗਨੰਤਰ ਭੀਜਿਆ ਇਸ ਕਲਾ ਕਾ ਜਾਣੇ ਭਿਓ ਭੇਟੇ ਤਾਸ ਪਰਮ ਗੁਰਦੇਵ। ਕਹਿੰਦੇ ਜੇਕਰ ਕੋਈ ਜੀਵ ਇਸ ਅਵਸਥਾ ਨੂੰ ਜਾਣਦਾ, ਇਸ ਕਲਾ, ਇਹ ਜੁਗਤੀ ਆ, ਗੁਰਬਾਣੀ ਸਾਨੂੰ ਜੁਗਤੀ ਸਿਖਾ ਰਹੀ ਹੈ, ਇਹ ਸਾਰੀ ਜੁਗਤੀ ਆ। ਕਹਿੰਦੇ ਇਸ ਕਲਾ ਕਾ ਜਾਣੇ ਭਿਓ, ਜਿਹੜਾ ਕੋਈ ਇਹ ਭੇਦ ਜਾਣਦਾ, ਕਹਿੰਦੇ ਤਾ ਭੇਟੇ ਤਾਸ ਪਰਮ ਗੁਰਦੇਵ। ਕਹਿੰਦੇ ਮੈਂ ਉਹਦਾ ਦਾਸ ਹਾਂ, ਉਹ ਮੇਰਾ ਗੁਰਦੇਵ ਆ, ਮੈਂ ਉਹ ਗੁਰੂ ਆ ਮੇਰਾ ਜਿਹੜਾ ਮੈਨੂੰ ਇਹ ਗਿਆਨ ਕਰਾ ਦੇਵੇ। ਤੇ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਇਹ ਗਿਆਨ ਕਰਾ ਰਹੇ ਨੇ, ਇਹ ਸਾਡੇ ਗੁਰੂ ਨੇ। ਤਾਂ ਇਸ ਕਰਕੇ ਗੁਰੂ ਤੋਂ ਸਿੱਖਿਆ ਲੈਣ ਆਉਂਦੇ ਹਾਂ ਅਸੀਂ। ਕਹਿੰਦੇ ਵੀ ਇਹ ਮੈਂ ਦਾਸ ਬਣ ਜਾਂਦਾ ਉਹਦਾ ਜਿਹੜਾ ਮੈਨੂੰ ਇਹ ਗਿਆਨ ਕਰਾ ਦੇਵੇ। ਇਸ ਕਲਾ ਕਾ ਜਾਣੇ ਭਿਓ, ਜੇ ਕੋਈ ਇਹ ਭੇਦ ਜਾਣਦਾ, ਭਗਤ ਬੇਣੀ ਜੀ ਕਹਿੰਦੇ। ਇਸ ਕਰਕੇ ਉਹ ਸਾਨੂੰ ਕਹਿੰਦੇ ਨੇ ਭੇਟੇ ਤਾਸ ਪਰਮ ਗੁਰਦੇਵ। ਫਿਰ ਅੱਗੇ ਦੱਸਦੇ ਨੇ ਇਸ ਅਵਸਥਾ ਦੇ ਵਿੱਚ ਕੀ ਆ। ਕਹਿੰਦੇ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਕਹਿੰਦੇ ਜਿਹੜਾ ਇਹ ਦਸਵਾਂ ਦੁਆਰ ਆ ਨਾ, ਇੱਥੇ ਪਰਮ ਪੁਰਖ ਬੈਠਾ। ਰਹਿਰਾ ਸਟਾਪ ਜੀ ਨੇ ਸੁਣਿਆ ਹੋਊਗਾ, ਇੱਕੋ ਹੀ ਪੁਰਖ ਆ ਜਿਹਨੂੰ ਕਹਿੰਦੇ ਆ ਸੋ ਪੁਰਖ ਨਿਰੰਜਣ, ਉਹ ਵਾਹਿਗੁਰੂ ਪੁਰਖ ਹੈ। ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮਾ ਅਗਮ ਅਪਾਰਾ, ਜਿਹਦਾ ਕੋਈ ਅਪਾਰ ਅਪਾਰ ਨਹੀਂ ਹੈ। ਇੱਥੇ ਕਹਿੰਦੇ ਦਸਮ ਦੁਬਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਦੇਖੋ ਗੱਲ ਸੇਮ ਹੁੰਦੀ ਆ, ਗੁਰਬਾਣੀ ਨੂੰ ਖੋਜਣਾ ਪੈਂਦਾ। ਤਾਂ ਹੀ ਮਹਾਰਾਜ ਕਹਿ ਰਿਹਾ ਜੋ ਖੋਜੇ ਸੋ ਪਾਵੇ। ਜਦੋਂ ਅਸੀਂ ਖੋਜ ਕਰਾਂਗੇ ਫਿਰ ਸਾਨੂੰ ਇਹ ਭੇਤ ਆਪੇ ਗੁਰਬਾਣੀ ਦਾ ਆ ਜਾਣਾ ਸਾਰਾ। ਖੋਜ ਤੋਂ ਬਿਨਾਂ ਕੁਛ ਨਹੀਂ ਮਿਲਣਾ, ਪੜ੍ਹੀ ਚੱਲੋ ਜਿੰਨੀ ਮਰਜ਼ੀ। ਤਾਂ ਕਰਕੇ ਗੁਰਬਾਣੀ ਖੋਜ ਦਾ ਵਿਸ਼ਾ, ਵਿਚਾਰਨ ਦਾ ਵਿਸ਼ਾ। ਹੁਣ ਕਹਿੰਦੇ ਜਿਹੜਾ ਦਸਮ ਦੁਆਰਾ ਹੈ, ਕਹਿੰਦੇ ਅਗਮ ਅਪਾਰਾ ਜਿਹਦਾ ਕੋਈ ਪਾਰਲਾ ਪੰਨਾ ਨਹੀਂ ਹੁੰਦਾ, ਬੇਅੰਤ ਹੈ, ਉੱਥੇ ਆਪ ਬੈਠਾ ਪਰਮਾਤਮਾ। ਪਰਮ ਪੁਰਖ ਕੀ ਘਾਟੀ, ਹੁਣ ਕਹਿੰਦੇ ਉਹ ਪਰਮ ਪੁਰਖ ਦੀ ਘਾਟੀ ਆ, ਉੱਥੇ ਪਰਮ ਪੁਰਖ ਬੈਠਾ ਸਭ ਦੇ ਵਿੱਚ, ਜਿਹਨੂੰ ਕਹਿੰਦੇ ਸੱਤ ਪੁਰਖ ਸਭ ਮੈਂ ਰਹਿਆ ਸਮਾਣੀ। ਸਾਡੇ ਸਾਰਿਆਂ ਦੇ ਅੰਦਰੋਂ ਸੱਤ ਪੁਰਖ ਹੈ। ਇਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਨਾਲ ਮਿਲਾਪ ਕਰਨਾ, ਇਹ ਖੇਲ ਆ। ਇਸ ਲਈ ਉਹ ਦਸਮ ਦੁਬਾਰਾ ਦੇ ਵਿੱਚ ਬੈਠਾ ਸਾਡੀ ਉਡੀਕ ਕਰ ਰਿਹਾ ਵੀ ਕਦੋਂ ਇਹ ਨੌ ਦਰਾਂ ਨੂੰ ਛੱਡ ਕੇ ਮੇਰੇ ਕੋਲ ਆਊ ਤੇ ਮੈਂ ਮਿਲਾਪ ਕਰ ਲੂੰਗਾ। ਸੋ ਇਸ ਕਰਕੇ ਕਹਿੰਦੇ ਜਿਹੜੇ ਗੁਰੂ ਦਾ ਗਿਆਨ ਲੈਂਦੇ ਨੇ ਫਿਰ ਇਹ ਖੋਜ ਕਰਦੇ ਨੇ। ਕਹਿੰਦੇ ਉੱਪਰ ਹਾਟ ਹਾਟ ਪੈ ਆਲਾ ਆਲੇ ਉੱਪਰ ਥਾਤੀ। ਹੁਣ ਆਹ ਜਿਹੜਾ ਸਾਡਾ ਆ ਪਿਛਲੇ ਪਾਸੇ ਦੀ ਗੱਲ ਕਰ ਰਹੇ ਨੇ, ਆ ਪੱਛਮ ਦੁਆਰੇ ਦੀ। ਉੱਪਰ ਹਾਟ ਹਾਟ ਪੈ ਆਲਾ ਆਲੇ ਉੱਪਰ ਥਾਤੀ, ਕਹਿੰਦੇ ਇੱਥੇ ਕਹਿੰਦੇ ਫਿਰ ਉਹ ਜਿਵੇਂ ਇੱਕ ਆਪਾਂ ਘਰ ਬਣਾਉਂਦੇ ਨਾ, ਇੱਕ ਬਾਰੀ ਰੱਖਦੇ ਹਾਂ, ਇਹ ਬਾਰੀਆਂ ਤਾਂ ਰੱਖੀਆਂ ਜਾਂਦੀਆਂ ਇਹਨਾਂ 'ਚ ਰੌਸ਼ਨੀ ਆਉਂਦੀ ਹੈ। ਕਹਿੰਦੇ ਉਹ ਜਿਹੜੀ ਪਰਮ ਪੁਰਖ ਦੀ ਘਾਟੀ ਆ, ਆਹ ਜਿਹੜਾ ਸਾਡਾ ਨੌ ਦਰਾਂ ਤੋਂ ਉੱਪਰਲਾ ਹਿੱਸਾ, ਕਹਿੰਦੇ ਇੱਥੋਂ ਉਹ ਪ੍ਰਕਾਸ਼ ਸਾਡੇ ਅੰਦਰ ਆ ਰਿਹਾ, ਸਾਡੇ ਅੰਦਰ ਆ ਸਰੀਰ ਦੇ ਵਿੱਚ ਜਿਹੜਾ ਪ੍ਰਕਾਸ਼ ਹੋ ਰਿਹਾ ਪਰਮਾਤਮਾ ਦਾ। ਕਹਿੰਦੇ ਵੀ ਇਹ ਜਿਹੜਾ ਉੱਪਰ ਹਾਟ ਹੈ, ਹੱਟ ਹੈ ਅੰਦਰ ਸਾਡੇ, ਹਰਿਮੰਦਰ ਹਰਕਾ ਹਾਟ ਹੈ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਸਾਡਾ ਹਰਿਮੰਦਰ ਸਰੀਰ ਹੈ, ਹਰਿਮੰਦਰ ਉਹ ਸਰੀਰ ਹੈ, ਇਹਦੇ ਵਿੱਚ ਉਹ ਹੱਟ ਹੈ। ਕਹਿੰਦੇ ਉੱਪਰ ਹਾਟ, ਇਹ ਨੌ ਦਰਾਂ ਤੋਂ ਉੱਪਰ ਹੱਟ ਹੈਗਾ, ਹਾਟ ਪੈ ਆਲਾ, ਉਹਦੇ ਵਿੱਚ ਇੱਕ ਆਲਾ ਹੈ, ਉਹਦੇ ਵਿੱਚ ਕੀ ਰੱਖਿਆ ਹੋਇਆ, ਨਾਮ, ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ। ਇਸ ਲਈ ਹਰਿਮੰਦਰ ਹਰ ਕਾ ਹਾਟ ਹੈ, ਇਹ ਹੱਟ ਦੇ ਵਿੱਚ ਰੱਖਿਆ ਹੈ ਇਹ ਸੌਦਾ। ਕਹਿੰਦੇ ਆਲੇ ਪੀਤਰ ਥਾਤੀ, ਕਹਿੰਦੇ ਉਹਦੇ ਅੰਦਰ ਇੱਕ ਬਾਰੀ ਹੈ ਜਿੱਥੋਂ ਦੀ ਸਾਰਾ ਪ੍ਰਕਾਸ਼ਮਾਨ ਹੋ ਰਿਹਾ ਸਾਡਾ ਸਰੀਰ, ਜਿਹਦੇ ਵਿੱਚ ਜੋਤ ਸਾਡੇ ਵਿੱਚ ਆ ਰਹੀ ਹੈ ਉੱਥੋਂ ਆ ਰਹੀ ਹੈ। ਕਹਿੰਦੇ ਜਾਗਤ ਰਹੇ ਨਾ ਕਬਹੂੰ ਸੋਵੈ ਤੀਨ ਲੋਕ ਸਮਾਧ ਪਲੋਵੈ। ਕਹਿੰਦੇ ਜਦੋਂ ਮਨ ਇਸ ਅਵਸਥਾ 'ਚ ਜਾਂਦਾ ਤਾਂ ਉਹ ਜਾਗ ਪੈਂਦਾ ਹੈ। ਇਹ ਬਾਣੀ ਜਾਗਿਆ ਹੋ ਜਾਂਦੀ ਹੈ, ਸੁੱਤੇ ਹੋਏ ਆਪਾਂ ਪੜ੍ਹ ਰਹੇ ਹਾਂ, ਜਾਗ ਕੇ ਪੜ੍ਹਾਂਗੇ ਸਮਝ ਆਊਗੀ। ਇਸ ਕਰਕੇ ਮਨ ਨੂੰ ਪਹਿਲਾਂ ਜਗਾਉਣਾ ਪੈਂਦਾ, ਜਿਹਨੂੰ ਮਹਾਰਾਜ ਕਹਿੰਦੇ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਹੁਣ ਮਹਾਰਾਜ ਕਹਿੰਦੇ ਜਾਗਤ ਰਹੇ ਨਾ ਕਬਹੂੰ ਸੋਵੈ, ਫਿਰ ਕਹਿੰਦੇ ਜਿਹੜੇ ਇਸ ਅਵਸਥਾ ਚਲੇ ਜਾਂਦੇ ਨੇ ਗੁਰਮੁਖ, ਉਹ ਜਾਗਦੇ ਰਹਿੰਦੇ ਨੇ।
ਇਹ ਤਨ ਦਾ ਜਾਗਣਾ ਨਹੀਂ, ਮਨ ਦਾ ਜਾਗਣਾ। ਮਨ ਦਾ ਜਾਗਣਾ ਵੱਖਰਾ, ਤਨ ਦਾ ਜਾਗਣਾ ਵੱਖਰਾ। ਹੁਣ ਆਪਾਂ ਤਨ ਤੌਰ 'ਤੇ ਜਾਗਦੇ ਹਾਂ, ਰਾਤ ਨੂੰ ਤਨ ਤੌਰ 'ਤੇ ਸੌਣਾ। ਜਿਨ੍ਹਾਂ ਦਾ ਮਨ ਕੇਰਾਂ ਜਾਗ ਪੈਂਦਾ ਉਹ ਸੌਂਦਾ ਨਹੀਂ, ਉਹਨਾਂ ਨੂੰ ਕਹਿੰਦੇ ਅਨ ਦਿਨ ਜਾਗਣਾ। ਗੁਰਬਾਣੀ 'ਚ ਅੱਠੇ ਪਹਿਰ ਆਨੰਦ, ਅੱਠੇ ਪਹਿਰ ਮਨ ਜਾਗਦਾ ਰਹਿੰਦਾ, ਬ੍ਰਹਮ ਰੂਪ ਹੋ ਜਾਂਦਾ। ਇਹ ਉਸ ਅਵਸਥਾ ਦੀ ਗੱਲ ਕਰ ਰਹੇ ਨੇ। ਇਹ ਬਹੁਤ ਉੱਚੀ ਗੱਲ ਹੈ ਜਿਹੜੀ ਕਿ ਸਾਡੀ ਸਮਝ ਤੋਂ ਬਹੁਤ ਜ਼ਿਆਦਾ ਕਈ ਵਾਰ ਪਰੇ ਲੰਘ ਜਾਂਦੀ ਹੈ। ਤਾਂ ਕਰਕੇ ਉਹ ਕਹਿੰਦੇ ਜਾਗਤ ਰਹੇ ਨਾ ਕਭੂ ਸੋਵੈ, ਜਿਹੜਾ ਗੁਰਮੁਖ ਕਹਿੰਦੇ ਗੁਰੂ ਦੇ ਰਾਹੀਂ ਇੱਥੇ ਚਲਿਆ ਜਾਂਦਾ ਉਹ ਹਮੇਸ਼ਾ ਹੀ ਜਾਗਦਾ ਰਹਿੰਦਾ, ਉਹ ਮਨ ਸੌਂਦਾ ਨਹੀਂ ਗਾ। ਨਹੀਂ ਤਾਂ ਤੀਜੇ ਪਾਤਸ਼ਾਹ ਕਹਿੰਦੇ ਤੀਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤੇ ਹੀ ਰਹਿਣ ਬਹਾਣੀ, ਕਹਿੰਦੇ ਸੁੱਤੇ ਹੀ ਜ਼ਿੰਦਗੀ ਲੰਘ ਜਾਂਦੀ ਹੈ, ਕਿਉਂਕਿ ਗੁਰੂ ਵਾਲੇ ਬਣਨ ਨੂੰ ਅਸੀਂ ਤਿਆਰ ਨਹੀਂ ਹੈਗੇ। ਤੀਨ ਲੋਕ ਸਮਾਧ ਪਲੋਵੈ, ਉਹਦੀ ਸਮਾਧੀ 'ਚ ਅਤਰਲੋਕੀ ਆ ਜਾਂਦੀ ਹੈ। ਉਹ ਨਾਟਕ ਨਹੀਂ ਕਰਦਾ, ਇਹ ਗੁਰਬਾਣੀ ਨਾਟਕ ਨਹੀਂ, ਇਹ ਸੱਚ ਹੈ। ਉਹਨੂੰ ਤ੍ਰੈ ਭਵਨ ਦੀ ਸੋਝੀ ਹੋ ਜਾਂਦੀ ਹੈ, ਤ੍ਰਿਭਵਨ ਸੋਝੀ ਹੋਈ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ। ਕਹਿੰਦੇ ਤੀਨ ਲੋਕ ਸਮਾਧੀ 'ਚ ਆ ਜਾਂਦੇ ਨੇ, ਬੀਜ ਮੰਤਰ ਲੈ ਹਿਰਦੇ ਰਹੇ, ਮਨੁਆ ਉਲਟ ਸੁਣ ਮੈਂ ਰਹੇ। ਕਹਿੰਦੇ ਇੱਥੇ ਅੰਦਰ ਜਿਹੜਾ ਬੀਜ ਮੰਤਰ ਇਹ ਹਿਰਦੇ 'ਚ ਵੱਸ ਜਾਂਦਾ, ਬੀਜ ਮੰਤਰ। ਬੀਜ ਕਹਿੰਦੇ ਨੇ ਜਿਹਤੋਂ ਪੈਦਾ ਹੁੰਦਾ, ਜਿਵੇਂ ਬੋੜ ਦਾ ਦਰਖਤ ਆ, ਉਹਦਾ ਬੀਜ ਇੱਕ ਨਿੱਕਾ ਜਿਹਾ ਬੀਜ ਆ, ਜਿੱਦਾਂ ਸਰ੍ਹੋਂ ਦਾ ਦਾਣਾ ਹੁੰਦਾ। ਜੇ ਕਿਸੇ ਬੰਦੇ ਨੂੰ ਕਹੋ ਵੀ ਇਹਦੇ ਵਿੱਚ ਬੋੜ ਆ, ਇੱਧਰ ਬੋੜ ਖੜਾ ਕਰ ਦਿਉ, ਇੱਧਰ ਉਹਨੂੰ ਬੀਜ, ਉਹਨੂੰ ਕਹੋ ਵੀ ਇਹ ਬੀਜ ਦੇ ਵਿੱਚ ਬੋੜ ਆ, ਕੋਈ ਨਹੀਂ ਮੰਨਦਾ। ਫਿਰ ਜਦੋਂ ਉਹੀ ਬੀਜ ਨੂੰ ਅਸੀਂ ਧਰਤੀ 'ਚ ਬੋਵਾਂਗੇ ਤੇ ਬੋੜ ਪੈਦਾ ਹੋਊ, ਫਿਰ ਮੰਨ ਜੂ ਵੀ ਹਾਂ ਯਾਰ ਬੀਜ 'ਚ ਬੋੜ ਸੀਗਾ। ਇਸੇ ਤਰ੍ਹਾਂ ਹੀ ਬੀਜ ਮੰਤਰ, ਜੀ ਤੋਂ ਦੁਨੀਆ ਪੈਦਾ ਹੋਈ ਹੈ ਉਹਨੂੰ ਕਹਿੰਦੇ ਬੀਜ ਮੰਤਰ। ਬੀਜ ਮੰਤਰ ਹਰ ਤੱਤ ਵੀ ਕਿਹਾ ਇਹਨੂੰ ਗੁਰਬਾਣੀ 'ਚ, ਹਰ ਤੱਤ ਜੀ ਤੋਂ ਦੁਨੀਆ ਪੈਦਾ ਹੋਈ ਹੈ, ਹਰ ਤੱਤ ਨੂੰ ਨਾਮ ਵੀ ਕਿਹਾ ਹੈ। ਇਹ ਨੌ ਅਲੱਗ ਅਲੱਗ ਆ ਸਾਰੇ, ਬੀਜ ਮੰਤਰ, ਹਰ ਤੱਤ, ਨਾਮ, ਸ਼ਬਦ, ਇਹ ਨਾਮ ਅਲੱਗ ਅਲੱਗ ਆ, ਗੱਲ ਇੱਕ ਆ। ਹੁਣ ਇਹ ਬੀਜ ਮੰਤਰ ਜਿਹੜਾ ਹੈ ਉਹਦੇ ਤੱਕ ਕਹਿੰਦੇ ਮੈਂ ਚੱਲਿਆ ਗਿਆ, ਜੀ ਤੋਂ ਦੁਨੀਆ ਪੈਦਾ ਹੋਈ ਹੈ। ਬੀਜ ਮੰਤਰ ਲੈ ਹਿਰਦੇ ਰਹੇ, ਹਿਰਦਾ ਕਹਿੰਦੇ ਮਨ ਨੂੰ, ਜਦੋਂ ਮਨ ਦੇ ਵਿੱਚ ਇਹ ਸ਼ਬਦ ਵੱਸ ਜਾਂਦਾ, ਨਾਮ ਵੱਸ ਜਾਂਦਾ, ਇਹ ਬੀਜ ਮੰਤਰ ਵੱਸ ਜਾਂਦਾ, ਫਿਰ ਇਹ ਬੀਜ ਮੰਤਰ ਸਾਰਿਆਂ ਦੇ ਵਿੱਚ ਹੈ। ਇੱਥੋਂ ਗਿਆਨ ਪ੍ਰਗਟ ਹੁੰਦਾ ਜਾ ਕੇ, ਜਿਹੜਾ ਇਹ ਬ੍ਰਹਮ ਗਿਆਨ ਹੈ ਗੁਰਬਾਣੀ ਦਾ। ਉਹ ਫਿਰ ਸਾਨੂੰ ਦੱਸਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ। ਕਹਿੰਦੇ ਕੋਈ ਜੀਵ ਇੱਥੇ ਚਲੇ ਜਾਵੇ ਉਹਨੂੰ ਸਾਰਾ ਹੀ ਗਿਆਨ ਹੋ ਜੂਗਾ, ਬ੍ਰਹਮ ਗਿਆਨ। ਹੁਣ ਬੀਜ ਮੰਤਰ ਕਹਿੰਦੇ ਹੈਗਾ ਲੈ ਹਿਰਦੇ ਰਹੇ, ਇਹਦੇ ਹਿਰਦੇ 'ਚ ਮਨ 'ਚ ਜਿਹਦੇ ਵੱਸ ਗਿਆ, ਉਦੋਂ ਮਨ ਦੇ ਵਿੱਚ ਪਰਮਾਤਮਾ ਵੱਸ ਗਿਆ, ਹਿਰਦਾ ਕਹਿੰਦੇ ਨੇ ਮਨ ਨੂੰ। ਉਦੋਂ ਜਦੋਂ ਮਨ ਦੇ ਵਿੱਚ ਸ਼ਬਦ ਵੱਸ ਜਾਂਦਾ, ਜਦੋਂ ਮਨ ਦੇ ਵਿੱਚ ਬ੍ਰਹਮ ਵੱਸ ਜਾਂਦਾ, ਉਦੋਂ ਮਨ ਨੂੰ ਹਿਰਦਾ ਕਿਹਾ ਗਿਆ। ਨੌ ਉਹੀ ਆ, ਮਨ ਉਹੀ ਆ, ਹਿਰਦਾ ਕਹਿ ਦਿੱਤਾ ਗਿਆ। ਜਿਵੇਂ ਆਪਾਂ ਹੁਣੇ ਸੁਣ ਕੇ ਹਟੇ ਨਾ, ਪਹਿਲਾਂ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਦੋਂ ਸੈਣ ਜੀ ਦੇ ਹਿਰਦੇ 'ਚ ਵਸਿਆ ਬੀਜ ਮੰਤਰ, ਕਹਿੰਦੇ ਭਗਤਾਂ 'ਚ ਆ ਗਿਆ, ਗਿਣਤੀ ਹੋ ਗਈ ਉਹਦੀ ਭਗਤਾਂ 'ਚ। ਇਸ ਲਈ ਇਹ ਬੀਜ ਮੰਤਰ ਜੋ ਹੈ ਹਰ ਤੱਤ ਹੈ। ਇਹ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਤੋਂ ਬਿਨਾਂ ਭੇਤ ਨਹੀਂ ਆਉਣਾ, ਕਿਉਂਕਿ ਗੁਰੂ ਅਮਰਦਾਸ ਜੀ ਬੜੀ ਵਡੇਰੀ ਉਮਰ ਸੀ। ਕਹਿੰਦੇ ਮੈਨੂੰ ਵੀ ਇਹ ਭੇਤ ਨਾ ਆਇਆ ਜਿੰਨਾ ਚਿਰ ਮੈਂ ਗੁਰੂ ਦੀ ਸ਼ਰਨ 'ਚ ਨਹੀਂ ਗਿਆ। ਤਾਂ ਗੁਰੂ ਕੋਲ ਜਾਣਾ, ਗੁਰੂ ਦੀ ਸ਼ਰਨ ਜਾਣਾ, ਗੁਰੂ ਨੂੰ ਵਾਲੇ ਬਣਨਾ ਬੜਾ ਜ਼ਰੂਰੀ ਹੈ। ਇਸ ਲਈ ਜਿੰਨਾ ਚਿਰ ਜੀਵ ਗੁਰੂ ਕੋਲ ਨਹੀਂ ਜਾਂਦਾ ਉਨਾ ਚਿਰ ਇਹ ਬੀਜ ਮੰਤਰ ਦਾ ਹਰ ਤੱਤ ਦਾ ਭੇਤ ਨਹੀਂ ਆਉਂਦਾ। ਉਹ ਫਿਰ ਸਾਨੂੰ ਦੱਸਦੇ ਨੇ, ਆਨੰਦ ਸਾਹਿਬ ਰੋਜ਼ ਪੜ੍ਹਦੇ ਤੁਸੀਂ, ਉਹਦੇ 'ਚ ਫਿਰ ਇਹ ਭੇਤ ਦਿੱਤਾ ਹੋਇਆ ਬੀਜ ਮੰਤਰ ਦਾ। ਉਹ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਕਹਿੰਦੇ ਅਸੀਂ ਸਿਮਰਤ ਅਤੇ ਸ਼ਾਸਤਰ ਧਾਰਮਿਕ ਗ੍ਰੰਥ ਪੜ੍ਹਦੇ ਸੀ, ਉਹ ਪਾਪ ਪੁੰਨ ਤੱਕ ਹੀ ਉਹਦੇ 'ਚ, ਵੀ ਪਾਪ ਪੁੰਨ ਤੱਕ ਹੀ ਦੁਨੀਆ ਖੜੀ ਹੈ, ਉਦੋਂ ਗਾਹਾਂ ਦਾ ਭੇਤ ਨਹੀਂ ਆਉਂਦਾ। ਕਹਿੰਦੇ ਬੀਜ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਇਹ ਹਰ ਤੱਤ ਤੱਤੇ ਸਾਰ ਨਾ ਜਾਣੀ ਗੁਰੂ ਵਾਜੋਂ। ਇਹ ਬੀਜ ਮੰਤਰ ਦਾ ਗੁਰੂ ਤੋਂ ਬਿਨਾਂ ਭੇਤ ਨਹੀਂ ਆਉਂਦਾ, ਪੂਰਾ ਗੁਰੂ ਜਦੋਂ ਮਿਲੂਗਾ। ਹੁਣ ਮਹਾਰੇ ਕਹਿੰਦੇ ਨੇ ਤੱਤੇ ਸਾਰ ਨਾ ਜਾਣੀ ਗੁਰੂ ਵਾਜੋਂ, ਤੱਤੇ ਸਾਰ ਨਾ ਜਾਣੀ ਤੀਹ ਗੁਣੀ ਸੰਸਾਰ ਭਰਮ ਸੁੱਤਾ, ਤਾਂ ਨਹੀਂ ਭੇਤ ਆ ਰਿਹਾ ਸਾਡਾ ਮਨ ਸੁੱਤਾ ਪਿਆ। ਇਸ ਕਰਕੇ ਸੁੱਤਿਆਂ ਰਹਿਣ ਬਿਹਾਣੀ ਇਹ ਬੀਜ ਮੰਤਰ ਲੈ ਹਿਰਦੇ ਰਹੇ, ਫਿਰ ਕੀ ਹੁੰਦਾ, ਨਿਸ਼ਾਨੀ ਕੀ ਹੈ? ਕਹਿੰਦੇ ਮਨੁਆ ਉਲਟ ਸੁਣ ਮੈਂ ਗਹਿਗਾ, ਸੁਣ ਸਾਡਾ ਘਰ ਹੈ ਸਾਰਾ। ਕਹਿੰਦੇ ਮਨੁਆ ਉਲਟ ਜਾਂਦਾ, ਹੁਣ ਸਾਡਾ ਮਨ ਜਿਹੜਾ ਹੈ
ਇਹ ਮੂਧਾ ਹੈ। ਮੂਧਾ ਭਾਂਡਾ ਗੁਰਬਾਣੀ 'ਚ ਕਿਹਾ ਗਿਆ। ਜਿਹੜਾ ਭਾਂਡਾ ਮੂਧਾ ਹੋਵੇ ਉਹਦੇ ਵਿੱਚ ਵਸਤੂ ਨਹੀਂ ਪੈਂਦੀ। ਜਦੋਂ ਭਾਂਡਾ ਸਿੱਧਾ ਹੋਊਗਾ ਉਹਦੇ ਵਿੱਚ ਵਸਤੂ ਟਿਕੂਗੀ। ਜਦੋਂ ਗੁਰੂ ਦੀ ਮੱਤ ਲੈਂਦਾ ਮਨ, ਅਤੇ ਮਨ ਪੁੱਠੇ ਤੋਂ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ। ਜਿਉਂ ਮਨ ਸਿੱਧਾ ਹੁੰਦਾ ਇਹਦੇ 'ਚ ਪਹਿਲਾਂ ਸ਼ਬਦ ਟਿਕਦਾ, ਗੁਰਬਾਣੀ ਟਿਕਦੀ ਆ। ਜਿਵੇਂ ਜਿਵੇਂ ਗੁਰਬਾਣੀ ਹਿਰਦੇ 'ਚ ਵਸਦੀ ਆ, ਮਨ 'ਚ ਵਸਦੀ ਆ, ਇਹ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਇਸ ਲਈ ਇਹ ਮਨੂਆ ਉਲਟ ਜਾਂਦਾ। ਕਿੱਥੋਂ ਉਲਟਿਆ? ਇਹ ਨੌ ਦਰਾਂ 'ਚੋਂ ਨਿਕਲ ਕੇ ਆਪਣੇ ਘਰ 'ਚ ਚਲਿਆ ਗਿਆ। ਇਹਨੂੰ ਉਲਟਣਾ ਕਹਿੰਦੇ ਨੇ। ਇੱਕ ਥਾਂ 'ਤੇ ਗੁਰਬਾਣੀ ਦੇ ਵਿੱਚ ਇੱਕ ਨਾ ਬਹੁਤ ਸਾਰਾ ਸਾਡੇ ਵਿੱਚ ਰੋਲ ਘਚੋਲਾ ਹੈ, ਉਹ ਗੱਲ ਨੂੰ ਮੈਂ ਕਲੀਅਰ ਨਾਲ ਹੀ ਕਰ ਦਿੰਦਾ ਹੁੰਦਾ, ਵੀ ਕਈ ਵਾਰੀ ਕਿਸੇ ਦੇ ਮਨ 'ਚ ਸ਼ੰਕਾ ਨਾ ਚੱਲ ਜਾਏ। ਇਹ ਜਦੋਂ ਮਨੂਆ ਉਲਟਦਾ ਨਾ, ਉਦੋਂ ਉਸ ਅਵਸਥਾ 'ਚ ਲੈ ਜਾਂਦਾ ਜਦੋਂ ਇਹ ਜਨਮ ਲੈਂਦਾ। ਉਹਨੂੰ ਕਹਿੰਦੇ ਆ ਸਨਾਤਨ। ਸਨਾਤਨ ਉਸ ਨੂੰ ਕਹਿੰਦੇ ਨੇ ਜਦੋਂ ਤੋਂ ਸ਼ੁਰੂ ਕੀਤਾ ਖੇਲ, ਜਦੋਂ ਮਨ ਦਾ ਜਨਮ ਹੋਇਆ ਸੀ, ਸੰਸਾਰ 'ਚ ਭੇਜਿਆ ਸੀ, ਉਦੋਂ ਮਨ ਸਨਾਤਨ ਸੀਗਾ। ਇੱਕ ਮੇਰੇ ਵਰਗੇ ਸਨਾਤਨੀ ਬਣੇ ਫਿਰਦੇ ਦੁਨੀਆਂ 'ਚ, ਦੁਨੀਆਂ ਨੂੰ ਠੱਗਣ ਲਈ ਬਣਦੇ ਆ ਸਨਾਤਨ। ਇਸ ਲਈ ਇੱਥੇ ਗੁਰਬਾਣੀ 'ਚ ਮਾਰੇ ਕਹਿੰਦੇ ਮਨੂਆ ਉਲਟ ਜਾਂਦਾ, ਇਹ ਸਨਾਤਨ ਹੋ ਜਾਂਦਾ। ਜੋ ਗੁਰਬਾਣੀ 'ਚ ਦੱਸਿਆ ਹੋਇਆ ਅਬ ਮਨ ਉਲਟ ਸਨਾਤਨ ਪਿਆ, ਕਦੋਂ ਜਾਣਿਆ? ਕਹਿੰਦੇ ਤਬ ਜਾਣਿਆ ਜਬ ਜੀਵਤ ਮੁਗਾ। ਜਦੋਂ ਮਨ ਇਹ ਤ੍ਰੈ ਗੁਣਾਂ ਦੇ ਵਿੱਚੋਂ ਸੰਸਾਰ 'ਚੋਂ ਮਰ ਜਾਂਦਾ, ਸ਼ਬਦ ਦੁਆਰਾ ਮਰ ਜਾਂਦਾ, ਜਦੋਂ ਇਹਨੂੰ ਗਿਆਨ ਹੋ ਜਾਂਦਾ ਵੀ ਇਹ ਤਾਂ ਮੇਰਾ ਘਰ ਹੀ ਨਹੀਂ, ਫਿਰ ਇਹ ਉਲਟ ਜਾਂਦਾ, ਆਪਣੇ ਘਰੇ ਵੱਸ ਜਾਂਦਾ ਜਾ ਕੇ। ਜਦੋਂ ਇਹ ਮਨ ਉਲਟਦਾ, ਮਨੂਆ ਉਲਟ ਸੁਣ ਮੈਂ ਗਹਿ, ਇਹਨੇ ਉਹ ਘਰ ਨੂੰ ਫੜ ਲਿਆ, ਉਹ ਦਰ 'ਤੇ ਬਹਿ ਗਿਆ। ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਆਪਾਂ ਹਰ ਰੋਜ਼ ਪੜ੍ਹਦੇ ਹਾਂ ਨਾ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਉਹ ਦਰ ਸਾਡੇ ਅੰਦਰ ਹੈ ਜਿੱਥੇ ਮਾਲਕ ਬੈਠਾ। ਰੋਜ਼ ਪੜ੍ਹਦੇ ਹਾਂ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਸਾਨੂੰ ਪਾਲ ਰਿਹਾ ਸਾਰਿਆਂ ਨੂੰ, ਉਹ ਸਾਡੇ ਅੰਦਰ ਬੈਠਾ। ਮਹਾਰਾਜ ਕਹਿੰਦੇ ਨੇ ਇਹ ਮਨੂਆ ਜਦੋਂ ਉਲਟਦਾ ਫਿਰ ਇਹ ਸੁਣ ਚਲਿਆ ਜਾਂਦਾ। ਇੱਕ ਇੱਕ ਸ਼ਬਦ ਦੇ ਵਿੱਚ ਇੱਕ ਇੱਕ ਗੱਲ ਦੇ ਬੜੇ ਭੇਤ ਹੁੰਦੇ ਨੇ ਜਦੋਂ ਅਸੀਂ ਗੁਰਬਾਣੀ ਦੀ ਖੋਜ ਕਰਾਂਗੇ। ਹੁਣ ਉਲਟ ਮਨ ਸਾਨੂੰ ਕਹਿੰਦੇ ਮਨੂਆ ਉਲਟ ਕੇ ਸੁਣ ਨੂੰ ਵਿੱਚ ਲਿਆ ਗਿਆ। ਹੁਣ ਸੁਣ ਜਿਹੜੀ ਹੈ ਇਹ ਸਾਡਾ ਘਰ ਹੈ, ਗੁਰਬਾਣੀ ਕਹਿ ਰਹੀ ਹੈ ਸਾਡਾ ਘਰ ਆ ਸੰਸਾਰ ਨਹੀਂ ਹੈਗਾ, ਸਾਡਾ ਘਰ ਸੁਣ ਆ। ਉਹ ਸੁਣ ਨੂੰ ਗੁਰਬਾਣੀ 'ਚ ਕੀ ਕਿਹਾ? ਕਹਿੰਦੇ ਸਤਿਗੁਰ 'ਤੇ ਪਾਏ ਵਿਚਾਰਾ ਸੁਣ ਸਮਾਧ, ਸੱਚਾ ਘਰ ਵਾਰਾ ਸਾਡਾ ਅਸਲੀ ਘਰ। ਸੱਚਾ ਘਰ ਹੁੰਦਾ ਜਿਹੜਾ ਅਸਲੀ ਘਰ ਹੋਵੇ, ਜੇ ਤਾਂ ਆਹ ਘਰ ਹੁੰਦਾ ਅਸਲੀ ਸਾਡਾ, ਫਿਰ ਤਾਂ ਸਾਡੇ ਦਾਦੇ ਪੜਦਾਦੇ ਵੀ ਇੱਥੇ ਹੀ ਹੁੰਦੇ, ਉਹ ਤਾਂ ਛੱਡ ਕੇ ਚਲੇ ਗਏ। ਆਹ ਸਰੀਰ ਨੂੰ ਵੀ ਘਰ ਕਿਹਾ ਗਿਆ, ਇਹ ਵੀ ਸਾਡਾ ਘਰ ਨਹੀਂ ਗਾ, ਇਹਨੂੰ ਅਸੀਂ ਛੱਡ ਜਾਂਦੇ ਹਾਂ, ਅਸੀਂ ਇਹਨੂੰ ਵੀ ਆਪਣਾ ਮੰਨੀ ਬੈਠੇ ਹਾਂ। ਜਿਹੜਾ ਲੱਕੜ ਦਾ ਇੱਥੇ ਬਣਦਾ, ਕਿਤੇ ਇੱਟਾਂ ਦਾ ਬਣਦਾ, ਇਹਨੂੰ ਵੀ ਆਪਣਾ ਮੰਨੀ ਬੈਠੇ ਹਾਂ। ਜਿਹੜਾ ਸਾਡਾ ਘਰ ਆ ਉਹਨੂੰ ਲੱਭਿਆ ਨਹੀਂ ਗਾ। ਅਤੇ ਮਹਾਰਾਜ ਕਹਿੰਦੇ ਜੋ ਘਰ ਛੱਡ ਕੇ ਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਕੋਈ ਫਿਕਰ ਹੈਗਾ ਮਾੜਾ ਮੋਟਾ? ਕਹਿੰਦੇ ਜਿਹਨੂੰ ਫਿਕਰ ਪੈ ਜਾਂਦਾ ਫਿਰ ਉਹ ਜ਼ਿਕਰ ਕਰਦਾ, ਉਹ ਖੋਜ ਕਰਦਾ, ਉਹ ਹਟਦਾ ਨਹੀਂ ਉਨ੍ਹਾਂ ਚਿਰ ਜਿੰਨਾ ਚਿਰ ਇਹ ਖੋਜ ਨਹੀਂ ਕਰਕੇ, ਉਹਦੀ ਸੰਪੂਰਨ ਨਹੀਂ ਹੁੰਦੀ ਖੋਜ। ਗੁਰਮੁਖ ਖੋਜੀ ਹੁੰਦੇ ਨੇ, ਮਨਮੁਖ ਬਾਦੀ ਹੁੰਦੇ ਨੇ, ਉਹ ਬਾਦ ਪੈਦਾ ਕਰਦੇ ਨੇ, ਗੁਰਮੁਖ ਖੋਜ ਕਰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਮਨੂਆ ਉਲਟ ਜਾਂਦਾ ਇਹ ਸੁਣ 'ਚ ਲੈ ਜਾਂਦਾ। ਸੁਣ ਸਾਡਾ ਘਰ ਹੈ, ਚਾਰ ਸੁੰਨਾਂ ਦਾ ਜ਼ਿਕਰ ਆਇਆ ਗੁਰਬਾਣੀ 'ਚ, ਸਾਰਾ ਖੇਡ ਸੁਣ 'ਚ ਚੱਲਦਾ, ਜਿੰਨਾ ਖੇਲ ਆ ਸਾਰਾ ਸੁਣ ਦੇ ਵਿੱਚ ਚੱਲ ਰਿਹਾ। ਪਹਿਲੀ ਸੁਣ, ਦੂਜੀ ਸੁਣ, ਤੀਜੀ, ਚੌਥੀ ਸੁਣ ਦੀ ਗੱਲ ਹੈ ਇਹ। ਚੌਥੀ ਸੁਣ ਦੇ ਵਿੱਚ ਕੇਵਲ ਬ੍ਰਹਮ ਹੈ, ਜਿਹਨੂੰ ਕਹਿੰਦੇ ਅੰਤਰ ਸੁਣੰ, ਇਹ ਸਰੀਰ ਦੇ ਅੰਦਰ ਵੀ ਸੁਣ ਹੈ, ਬਾਹਰ ਸੁਣੰ, ਦੂਜੀ ਸੁਣ ਬਾਹਰ ਹੈ, ਤ੍ਰੈ ਭਵਨ ਸੁਣਮ ਸੁਣੰ, ਇਹ ਤ੍ਰਿਲੋਕੀ ਦੇ ਵਿੱਚ ਸਾਰੀ 'ਚ ਸੁਣਨੀ ਆ। ਚੌਥੀ ਸੁਣੇ ਜੋ ਨਰ ਚੀਨੇ ਤਾਂ ਕੋ ਪਾਪ ਨਾ ਪੁੰਨੰ, ਉੱਥੇ ਕੋਈ ਪਾਪ ਪੁੰਨ ਨਹੀਂ ਗਾ, ਤੁਸੀਂ ਉੱਪਰ ਉੱਠ ਗਏ, ਬ੍ਰਹਮ ਰੂਪ ਹੋ ਜਾਂਦਾ ਉੱਥੇ ਜਾ ਕੇ। ਇਹ ਭਗਤਾਂ ਦੀ ਬਾਣੀ ਉੱਥੋਂ ਦੀ ਗੱਲ ਕਰ ਰਹੀ ਹੈ, ਇਹ ਭਗਤ ਬੇਣੀ ਜੀ ਦੀ ਆਪਾਂ ਗੱਲ ਕਰਦੇ ਹਾਂ। ਬੇਣੀ ਹੋਆ ਅਧਿਆਤਮੀ, ਅਸੀਂ ਕਹਿ ਤਾਂ ਦਿੰਦੇ ਅਧਿਆਤਮਿਕ ਗਿਆਨ, ਇਹ ਬਹੁਤ ਉੱਚੀ ਅਵਸਥਾ ਦੀਆਂ ਗੱਲਾਂ ਸਾਰੀਆਂ। ਇਹ ਮਹਾਂਪੁਰਖ ਸਾਨੂੰ ਗੁਰਬਾਣੀ 'ਚ ਦੱਸਦੇ ਨੇ ਕਿਵੇਂ ਅਧਿਆਤਮੀ ਤੁਸੀਂ ਵੀ ਬਣ ਸਕਦੇ ਹੋ। ਕਹਿੰਦੇ ਬੀਜ ਮੰਤਰ ਲੈ ਹਿਰਦੇ ਰਹੇ, ਤੁਸੀਂ ਇਸ ਪਰਮੇਸ਼ੁਰ ਦੇ ਸ਼ਬਦ ਨੂੰ, ਨਾਮ ਨੂੰ ਹਿਰਦੇ 'ਚ ਵਸਾ ਲਓ, ਇਹ ਬੀਜ ਮੰਤਰ ਹੈ, ਤੱਤ ਗਿਆਨ ਹੈ, ਇਹ ਤੁਹਾਡੇ ਅੰਦਰ ਪ੍ਰਗਟ ਹੋ ਜੂ, ਤੁਹਾਡਾ ਮਨੂਆ ਇਹ ਸੰਸਾਰ ਤੋਂ ਉਲਟ ਕੇ ਜਾ ਕੇ ਸੁਣ ਦੇ ਵਿੱਚ ਸਮਾ ਜੂਗਾ। ਜਦੋਂ ਅਸੀਂ ਵਾਰ ਵਾਰ ਸੁਣ 'ਚ ਜਾਵਾਂਗੇ ਉਹ ਸਾਡਾ ਘਰ ਹੈ, ਸਾਡਾ ਆਉਣਾ ਜਾਣਾ ਬਣ ਜੂ ਘਰ ਦੇ ਵਿੱਚ। ਅਤੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਆਹ ਘਰ ਤੇਰਾ ਨਹੀਂ ਹੈ, ਜਿਹੜਾ ਘਰ ਹੈ ਲੱਭ ਲਾ, ਤੈਨੂੰ ਸ਼ਬਦਾਂ ਦੇ ਵਿੱਚ ਦੱਸਿਆ ਹੋਇਆ।
ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਡੱਡਾ ਡੇਰਾ ਇਹ ਨਹੀਂ, ਇਹ ਮਾਝੇ ਵਾਲੀ ਬੋਲੀ ਹੈ। ਉੱਧਰ ਘਰ ਨੂੰ ਡੇਰਾ ਕਹਿੰਦੇ ਨੇ, ਉਹ ਕਹਿੰਦੇ ਇਹ ਤੇਰਾ ਡੇਰਾ ਨਹੀਂ ਹੈਗਾ ਸੰਸਾਰ, ਐ ਤੇਰਾ ਡੇਰਾ ਨਹੀਂ ਹੈਗਾ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਣ, ਉਹਾਂ ਡੇਰਾ ਕਰ ਸੰਜਮੋ ਗੁਰ ਕੇ ਸ਼ਬਦ ਪਛਾਣ। ਸ਼ਬਦਾਂ ਦੇ ਵਿੱਚ ਘਰ ਦਾ ਭੇਦ ਦਿੱਤਾ ਹੋਇਆ, ਘਰ ਮੈਂ ਘਰ ਦਿਖਾਏ ਦੇ ਸਤਿਗੁਰ ਪੁਰਖ ਸਜਾਣ। ਸਾਡਾ ਸਤਿਗੁਰ ਉਹ ਸਜਾਣ ਪੁਰਖ ਆ ਜਿਹੜਾ ਸਾਨੂੰ ਦਿਖਾ ਰਿਹਾ, ਸ਼ਬਦਾਂ 'ਚ ਦਿਖਾਇਆ ਹੋਇਆ, ਪਰ ਜਿਹੜਾ ਦਿਖਾ ਰਿਹਾ ਉਹਦਾ ਕੋਈ ਆਕਾਰ ਨਹੀਂ ਹੈਗਾ, ਤਾਂ ਕਰਕੇ ਬੁੱਝਣਾ ਔਖਾ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਸਾਨੂੰ ਸ਼ਬਦਾਂ ਦੇ ਵਿੱਚ ਉਸ ਪਰਮਾਤਮਾ ਨੇ ਭੇਜ ਦਿੱਤਾ, ਜਿਹੜਾ ਜਾਗੂਗਾ ਉਹਦਾ ਮਨ ਫਿਰ ਇੱਥੇ ਚਲਿਆ ਜਾਂਦਾ, ਉਲਟ ਜਾਂਦਾ, ਉਹਦੇ ਹਿਰਦੇ 'ਚ ਪਰਮੇਸ਼ੁਰ ਦਾ ਨਾਮ ਵੱਸ ਜਾਂਦਾ। ਕਹਿੰਦੇ ਜਾਗਤ ਰਹੇ ਨਾ ਅਲੀਆ ਭਾਖਾ ਪਾਚੋ ਇੰਦਰੀ ਵੱਸ ਕਰ ਰੱਖਾ। ਕਹਿੰਦੇ ਜਦੋਂ ਮਨ ਜਾਗ ਪੈਂਦਾ ਨਾ ਉੱਥੇ ਝੂਠ ਨੇੜੇ ਨਹੀਂ ਆ ਸਕਦਾ, ਝੂਠ ਨਹੀਂ ਨੇੜੇ ਆ ਸਕਦਾ, ਜਹਾਂ ਗਿਆਨ ਤਾਂ ਧਰਮ ਹੈ, ਉੱਥੇ ਫਿਰ ਧਰਮ ਹੀ ਧਰਮ ਹੁੰਦਾ ਕੇਵਲ, ਉਹ ਝੂਠ ਨਹੀਂ ਹੁੰਦਾ। ਜਿਹੜਾ ਧਰਮੀ ਬੰਦਾ ਹੁੰਦਾ ਉਹ ਸੰਸਾਰ ਝੂਠ ਤੋਂ ਉੱਪਰ ਉੱਠ ਜਾਂਦਾ, ਇਹ ਸੰਸਾਰ ਝੂਠ ਹੈ, ਜੱਗ ਰਚਨਾ ਸਭ ਝੂਠ ਹੈ। ਉਹ ਕਹਿੰਦੇ ਵੀ ਇਹ ਸੁਰਤੀ ਜਿਹੜੀ ਜਾਗਦੀ ਹੈ ਨਾ, ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਆਹ ਸੰਸਾਰ ਕੀ ਹੈ, ਝੂਠ ਹੈ। ਜਿਨ੍ਹਾਂ ਨੇ ਦੇਖਿਆ, ਜਿਹੜੇ ਜਾਗੇ ਉਹਨਾਂ ਦੀ ਬਾਣੀ ਹੈ, ਆਪਾਂ ਇਹਨਾਂ ਦੇ ਬਚਨਾਂ ਨੂੰ ਮੰਨਣਾ, ਜੋ ਆਪਾਂ ਵਿਚਾਰ ਕਰ ਰਹੇ ਮੇਰੇ ਬਚਨ ਨਹੀਂ ਹੈਗੇ, ਮੈਂ ਨਹੀਂ ਤੁਹਾਨੂੰ ਸੁਣਾ ਰਿਹਾ, ਇਹ ਤਾਂ ਇਹ ਸੁਣਾ ਰਹੇ ਨੇ, ਆਪਾਂ ਇਹਨਾਂ ਦੇ ਬਚਨ ਮੰਨਣੇ ਹਨ। ਹੁਣ ਮਹਾਰਾਜ ਕਹਿੰਦੇ ਇਹ ਜਾਗਤ ਰਹੇ ਨਾ ਅਲੀਆ ਭਾਖ ਹੈ, ਕਹਿੰਦੇ ਫਿਰ ਇਹ ਮਨ ਜਿਹੜਾ ਹੈ ਵਾਰ ਵਾਰ ਫਿਰ ਇਹ ਸੰਸਾਰ ਵੱਲ ਨੂੰ ਖਿੱਚ ਪੀ ਖਤਮ ਹੋ ਜੂਗੀ। ਇਹ ਜਾਗਦਾ ਜਦੋਂ ਹੁੰਦਾ, ਪੰਚੋ ਇੰਦਰੀ ਵੱਸ ਕਰ ਰੱਖ ਹੈ, ਜਿਹੜੀਆਂ ਤੁਹਾਡੀਆਂ ਪੰਜ ਇੰਦਰੀਆਂ ਇਹ ਤੁਹਾਡੇ ਵੱਸ 'ਚ ਆ ਜਾਣਗੀਆਂ। ਅਨੇਤਰ ਸਾਡੇ ਵੱਸ 'ਚ ਨਹੀਂ ਆਉਂਦੇ, ਜੇ ਇਹਨਾਂ ਨੂੰ ਕਹੋ ਮਾੜਾ ਨਹੀਂ ਦੇਖਣਾ, ਲਾ ਲਓ ਜ਼ੋਰ, ਉਹ ਕਹਿੰਦੇ ਦੇਖਾਂਗੇ, ਕਿਉਂਕਿ ਸਾਡੇ ਵੱਸ ਨਹੀਂ ਆਉਣੀਆਂ। ਇੱਕ ਅਸੀਂ ਕੋਸ਼ਿਸ਼ ਕਰਦੇ ਹਾਂ ਬੜੀ, ਪਰ ਸਾਡੇ ਵੱਸ ਨਹੀਂ ਹੈ ਕੁਛ, ਕਿਉਂਕਿ ਇਹ ਸਾਡੇ ਵੱਸ ਉਦੋਂ ਆਉਣਾ ਜਦੋਂ ਇਹ ਗੁਰੂ ਦੀ ਸਿੱਖਿਆ ਲੈ ਕੇ ਜਾਗਾਂਗੇ। ਇਸ ਕਰਕੇ ਪਾਚੋ ਇੰਦਰੀ ਵੱਸ ਕਰ ਰੱਖੈ, ਗੁਰ ਕੀ ਸਾਖੀ ਰੱਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਕਹਿੰਦੇ ਹੁਣ ਗੁਰ ਕੀ ਸਾਖੀ, ਗੁਰੂ ਦੀ ਸਿੱਖਿਆ, ਹਮੇਸ਼ਾ ਹੀ ਗੁਰੂ ਦੀ ਸਿੱਖਿਆ। ਬਸ ਜਿਹੜਾ ਗੁਰੂ ਦਾ ਸਿੱਖ ਆ ਨਾ, ਹਮੇਸ਼ਾ ਰੋਜ਼ ਗੁਰਬਾਣੀ ਦੀ ਖੋਜ ਕਰੂਗਾ, ਹਰ ਰੋਜ਼ ਖੋਜ ਕਰਦਾ, ਨਵੀਂ ਖੋਜ ਹੋਊਗੀ ਹਰ ਰੋਜ਼, ਕਿਉਂਕਿ ਸਾਹਿਬ ਮੇਰਾ ਨਿੱਤ ਨਵਾਂ। ਗੁਰ ਕੀ ਸਾਖੀ ਰੱਖੈ ਚੀਤ, ਇਹ ਮਨ ਗੁਰੂ ਦੀ ਸਿੱਖਿਆ ਨਾਲ ਜੁੜੇ। ਆ ਜਿਹੜੀ ਸੰਸਾਰ ਦੀ ਸਿੱਖਿਆ, ਇਹ ਤਾਂ ਆਪਣੇ ਕੋਲ ਬਹੁਤ ਆ, ਪਹਿਲਾਂ ਆਪਾਂ ਪੜ੍ਹ ਲਿਖ ਗਏ ਬਹੁਤ ਜ਼ਿਆਦਾ, ਸੰਸਾਰ ਦੀ ਸਿੱਖਿਆ ਨਹੀਂ ਹੁਣ ਲੋੜ ਹੈਗੀ, ਹੁਣ ਤਾਂ ਸਿਰਫ ਗੁਰੂ ਦੀ ਸਿੱਖਿਆ ਦੀ ਲੋੜ ਹੈ। ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ, ਮਨ ਤਨ ਅਰਪੈ, ਫਿਰ ਇਹ ਤਨ ਅਤੇ ਮਨ ਗੁਰੂ ਨੂੰ ਸੌਂਪ ਦਿੰਦਾ, ਫਿਰ ਗੁਰੂ ਸਾਨੂੰ ਪਰਮਾਤਮਾ ਨੂੰ ਮਿਲਾ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ 'ਚ ਦੱਸਦੇ ਨੇ। ਫਿਰ ਕਹਿੰਦੇ ਵੀ ਸਾਨੂੰ ਪਤਾ ਲੱਗ ਜੂ ਵੀ ਸੱਚ ਕੀ ਆ ਅਤੇ ਮੂਲ ਕੀ ਆ ਅਤੇ ਬਾਕੀ ਕੀ ਆ। ਕਹਿੰਦੇ ਕਰ ਪਲਵ ਸਾਖਾਂ ਵਿਚਾਰ ਹੈ, ਆਪਣਾ ਜਨਮ ਨਾ ਜੂਏ ਹਾਰੇ। ਕਹਿੰਦੇ ਜਿਹਨੂੰ ਪਤਾ ਲੱਗ ਗਿਆ ਵੀ ਆਹ ਜਿਹੜਾ ਸਰੀਰ ਹੈ ਨਾ, ਇਹ ਤਾਂ ਇੱਕ ਸਾਖ ਹੈ, ਇਹਦੇ ਅੰਦਰ ਉਹ ਬ੍ਰਹਮ ਹੈ, ਜੋਤ ਹੈ, ਸਾਰਿਆਂ ਦੇ ਸਭ ਮੈਂ ਜੋਤ। ਕਹਿੰਦੇ ਜਿਹੜਾ ਅੰਦਰ ਜਾਗ ਕੇ ਆਪਣੇ ਮੂਲ ਨਾਲ ਜੁੜ ਗਿਆ, ਉਹਨੂੰ ਪਤਾ ਲੱਗ ਗਿਆ ਉਹ ਸਾਖਾਂ ਨਾਲ ਨਹੀਂ ਜੁੜਦਾ। ਇਹਨੂੰ ਡਾਲੀ ਵੀ ਕਿਹਾ ਗੁਰਬਾਣੀ 'ਚ, ਸਾਖਾਂ ਵੀ ਕਿਹਾ, ਸਾਖਾਂ ਦਾ ਆਪਾਂ ਸਮਝਦੇ ਹੀ ਹਾਂ, ਜਿਵੇਂ ਦਰਖਤ ਦੀਆਂ ਸ਼ਾਖਾਂ ਫੁੱਟਦੀਆਂ ਆਪਾਂ ਕਹਿੰਦੇ ਸ਼ਾਖਾਂ। ਹੁਣ ਸਾਡਾ ਮਨ ਸ਼ਾਖਾਂ ਨਾਲ ਜੁੜਿਆ ਹੋਇਆ, ਸਾਡਾ ਮਨ ਮੂਲ ਨਾਲ ਨਹੀਂ ਜੁੜਿਆ ਹੋਇਆ, ਮਨ ਤੂੰ ਜੋ ਸਰੂਪ ਆਪਣਾ ਮੂਲ ਪਛਾਣ। ਹੁਣ ਕਹਿੰਦੇ ਜਿਹੜਾ ਇਹ ਮਨ ਹੈ, ਇਹ ਜੂਏ 'ਚ ਨਹੀਂ ਹਾਰੂ, ਕਿਹਨੂੰ ਪਤਾ ਲੱਗ ਗਿਆ ਮੂਲ ਕੀ ਆ, ਸ਼ਾਖਾਂ ਕੀ ਆ। ਇੱਕ ਥੋਂ ਦੇ ਗੁਰਬਾਣੀ 'ਚ ਵੀ ਜ਼ਿਕਰ ਆਉਂਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਡਾਲੀ ਲੱਗੀ ਤੈਨੂੰ, ਡਾਲੀ ਲੱਗ ਗਏ ਤੈਨੂੰ ਜਨਮ ਗਵਾਇਆ। ਡਾਲੀ ਕੀ ਆ, ਪਰਮਾਤਮਾ ਤੋਂ ਜੋ ਕੁਛ ਪੈਦਾ ਹੋਇਆ ਉਹਨੂੰ ਮਾਇਆ ਵੀ ਕਹਿਤਾ, ਡਾਲੀ ਵੀ ਕਹਿਤਾ। ਇੱਕ ਡਾਲੀ ਲੱਗ ਗਏ ਤਿੰਨੀ ਜਨਮ ਗਵਾਇਆ, ਇੱਕ ਮੂਲ ਲੱਗ ਗਏ ਤਿੰਨੀ ਸੁੱਖ ਪਾਇਆ, ਅੰਮ੍ਰਿਤ ਫਲ ਤਿਸ ਜਨ ਕੋ ਲੱਗ ਗਏ ਬੋਲੇ ਅੰਮ੍ਰਿਤ ਬਾਤਾਂ। ਇਹ ਕਹਿੰਦੇ ਜਿਹੜੇ ਮੂਲ ਨਾਲ ਜੁੜ ਗਏ ਉਹਨਾਂ ਨੂੰ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਗਈ। ਇਸ ਲਈ ਆਪਣਾ ਜਨਮ ਨਾ ਜੂਏ ਹਾਰੇ, ਉਹ ਆਪਣੇ ਜਨਮ ਨੂੰ ਇਹ ਜੂਏ 'ਚ ਨਹੀਂ ਹਾਰਦੇ। ਜੂਏ 'ਚ ਕਿਵੇਂ ਹਾਰਦੇ ਆ, ਤੀਜੇ ਪਾਤਸ਼ਾਹ ਦੀ ਬਾਣੀ ਰੋਜ਼ ਪੜ੍ਹਦੇ ਹੋ, ਪੰਜਾਂ ਬਾਣੀਆਂ ਦਾ ਨਿਤਨੇਮ। ਉਹ ਕਹਿੰਦੇ ਤੁਹਾਡਾ ਜਿਹੜਾ ਮਨ ਤਾਂ ਮੈਲਾ, ਬਾਹਰੋਂ ਤੁਸੀਂ ਨਿਰਮਲ ਹੋਏ ਫਿਰਦੇ ਹੋ ਅਤੇ ਤੁਸੀਂ ਜੂਏ 'ਚ ਹਾਰ ਕੇ ਜਾਓਗੇ। ਅੰਦਰੋਂ ਵੀ ਨਿਰਮਲ ਹੋਵੋ, ਬਾਹਰੋਂ ਵੀ ਨਿਰਮਲ ਹੋਵੋ। ਅੰਦਰੋਂ ਬਾਣੀ ਨਾਲ ਨਿਰਮਲ ਹੋਣਾ ਮਨ ਨੇ, ਗੁਰੂ ਦੇ ਬਚਨ ਨੂੰ ਸੁਣ ਸੁਣ ਕੇ ਸ਼ਬਦ ਨਾਲ ਜੁੜ ਕੇ, ਬਾਹਰੋਂ ਤਾਂ ਨਿਰਮਲ ਕੋਈ ਔਖੀ ਗੱਲ ਨਹੀਂ, ਬਹੁਤਾ ਇਹ ਤਾਂ ਜਿਵੇਂ ਮਰਜ਼ੀ ਕਰ ਲਓ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਨਮ ਜੂਏ ਚ ਹਾਰ ਜਾਂਦਾ ਬੰਦਾ ਕਿਵੇਂ? ਆਨੰਦ ਸਾਹਿਬ ਚ ਕਹਿੰਦੇ ਜੀਉ ਮੈਲੇ ਮਨ ਮੈਲਾ, ਜੀਉ ਮੈਲੇ ਬਾਹਰੋਂ ਨਿਰਮਲ, ਜਿਵੇਂ ਚਿੱਟੇ ਕੱਪੜੇ ਮੈਂ ਪਾ ਲਏ ਤੁਹਾਨੂੰ ਲੱਗਦਾ ਹੋ ਮੈਂ ਬੜਾ ਨਿਰਮਲ ਬੰਦਾ, ਇਹ ਤਾਂ ਮੈਨੂੰ ਪਤਾ ਨਾ ਮੈਂ ਕਿਹੋ ਜਿਹਾ, ਤੁਹਾਨੂੰ ਪਤਾ ਤੁਸੀਂ ਕਿਹੋ ਜਿਹਾ, ਸਭ ਨੂੰ ਪਤਾ ਮੈਂ ਕਿਹੋ ਜਿਹਾ, ਕਿਸੇ ਨੂੰ ਕੋਈ ਹੈ ਭੁਲੇਖਾ? ਕਿਸੇ ਹਰ ਇੱਕ ਮਨ ਨੂੰ ਆਪਣਾ ਸਭ ਨੂੰ ਪਤਾ, ਪਰ ਅਸੀਂ ਆਪ ਨੂੰ ਨਹੀਂ ਦੇਖਦੇ, ਅਸੀਂ ਦੂਜੇ ਨੂੰ ਦੇਖਦੇ, ਬਸ ਦੂਜੇ ਨੂੰ ਦੇਖਣਾ ਛੱਡ ਦਿਓ, ਆਪ ਨੂੰ ਦੇਖੀ ਚੱਲੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਉ ਮੈਲੇ ਮਨ ਮੈਲੇ ਨੇ, ਬਾਹਰੋਂ ਨਿਰਮਲ ਬਣ ਗਏ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤੇ ਨਹੀਂ, ਜਨਮ ਜੂਏ ਹਾਰਿਆ, ਉਹ ਆਪਣੇ ਜਨਮ ਨੂੰ ਜੂਏ ਚ ਹਾਰ ਜਾਂਦੇ ਨੇ, ਆਪਣਾ ਜਨਮ ਨਾ ਜੂਏ ਹਾਰੇ, ਜਿਹਨੂੰ ਇਹ ਗੁਰੂ ਦੀ ਸਿੱਖਿਆ ਮਿਲ ਗਈ ਗਿਆਨ ਮਿਲ ਗਿਆ ਉਹ ਮਨ ਜੂਏ ਚ ਨਹੀਂ ਹਾਰਦਾ। ਉਹਨਾਂ ਬਾਰੇ ਗੁਰੂ ਅਮਰਦਾਸ ਜੀ ਕੀ ਕਹਿੰਦੇ ਨੇ? ਕਹਿੰਦੇ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨ ਸੱਚ ਸਮਾਣੀ। ਇਸ ਲਈ ਮਹਾਰਾਜ ਕਹਿੰਦੇ ਉਹ ਆਪਣਾ ਜਨਮ ਜੂਏ ਚ ਨਹੀਂ ਹਾਰਦੇ, ਕਿਉਂਕਿ ਉਹਨਾਂ ਨੂੰ ਗੁਰੂ ਨੇ ਮਤ ਦੇ ਦਿੱਤੀ, ਗੁਰੂ ਦੀ ਸਾਖੀ ਦੁਆਰਾ ਉਹ ਮਨ ਜਾਗੇ। ਅਸਰ ਨਦੀ ਕਾ ਬੰਧੇ ਮੂਲ, ਪੱਛਮ ਫੇਰ ਚੜਾਵੇ ਸੂਰ। ਹੁਣ ਜਿਹੜੀ ਅਸਰ ਨਦੀ ਹੈ ਉਹਦਾ ਕਹਿੰਦੇ ਉਹਨੂੰ ਬੰਧ ਲਾਤਾ। ਅਸਰ ਕਹਿੰਦੇ ਨੇ, ਆਪਾਂ ਆਮ ਤੌਰ 'ਤੇ ਦੇਖਦੇ ਹਾਂ ਨਾ ਸੰਸਾਰ ਦੇ ਵਿੱਚ ਇੱਕ ਅਸਰ ਸੀ, ਦੈਂਤ ਜੀ ਨੂੰ ਕਹਿ ਦਿੰਦੇ ਆ, ਇੱਕ ਦੇਵਤੇ ਸੀ, ਇਹਨਾਂ ਦੇ ਯੁੱਧ ਹੋਇਆ ਆਪਸ ਵਿੱਚ ਹੀ, ਕਈ ਵਾਰ ਸਾਖੀਆਂ ਬਹੁਤ ਸਾਰੀਆਂ ਜਿਹੜੀਆਂ। ਹੁਣ ਸਾਡੇ ਅੰਦਰ ਅਸਰ ਕੌਣ ਹੈ? ਇਹ ਪੰਜ ਅਸਰ ਹੈ, ਪੰਜ ਦੈਤ ਨੇ, ਸਾਰੀ ਦੁਨੀਆ ਨੂੰ ਦਲਮਲ ਕਰੀ ਜਾ ਰਹੇ ਨੇ ਪੰਜੇ, ਸਗਲ ਸਿਸ਼ਟ ਕੇ ਪੰਜ ਸਿਕਦਾਰ ਵੀ ਕਹਿ ਦਿੱਤਾ ਇਹਨਾਂ ਨੂੰ, ਰਾਮ ਭਗਤ ਕੇ ਪਾਣੀ ਹਾਰ। ਹੁਣ ਕਹਿੰਦੇ ਵੀ ਇਹ ਨਦੀ ਬੰਦ ਬੰਦ ਕਰ ਦਿਓ, ਜਿੱਧਰੋਂ ਇਹ ਆਉਂਦੇ ਨੇ ਨਾ ਦੁਸ਼ਟ ਪੰਜ, ਇਹ ਕਹਿੰਦੇ ਬੰਦ ਕਰ ਦਿਓ। ਅਸਰ ਨਦੀ ਕਾ ਬੰਧੇ ਮੂਲ, ਹੁਣ ਅਸਰ ਨਦੀ ਸਾਡੇ ਜਿਹੜੀ ਆ ਸਾਹਮਣੇ ਵਾਲਾ ਪਾਸਾ ਨਾ, ਜਦੋਂ ਆ ਨੇਤਰ ਇਹ ਪੌਣ ਚਾ ਕੇ ਮਿਲਦੇ ਨੇ ਤੇ ਇਹ ਪੰਜਾਂ ਦੇ ਵੱਸ ਹੋ ਕੇ ਦੇਖਦੇ ਨੇ, ਕਹਿੰਦੇ ਜਦੋਂ ਤੁਸੀਂ ਇਹਨੂੰ ਬੰਦ ਕਰਕੇ ਉੱਪਰ ਉੱਠ ਕੇ ਦੇਖੋਗੇ ਫਿਰ ਕਹਿੰਦੇ ਪੱਛਮ ਫੇਰ ਚੜਾਵੇ ਸੂਰ। ਆਹ ਸਾਡਾ ਪੂਰਬ ਵਾਲਾ ਪਾਸਾ, ਆਹ ਪੱਛਮ ਵਾਲਾ ਪਾਸਾ, ਆਹ ਉੱਤਰ ਵਾਲਾ ਪਾਸਾ, ਆਹ ਦੱਖਣ ਵਾਲਾ ਪਾਸਾ, ਚਾਰ ਦਿਸ਼ਾਵਾਂ। ਦੇਖੋ ਜੋ ਬਰਾ ਮੰਡੇ ਸੋਈ ਪਿੰਡੇ, ਇਸ ਸਰੀਰ ਦੇ ਵਿੱਚ ਚਾਰ ਦਿਸ਼ਾਵਾਂ। ਜਦੋਂ ਸਾਡੀ ਸੁਰਤੀ ਪੱਛਮ ਵਾਲੇ ਪਾਸੇ ਦੀ ਪ੍ਰਵੇਸ਼ ਕਰਦੀ ਆ, ਹਰਿਮੰਦਰ ਸਾਹਿਬ ਦਾ ਮੁੱਖ ਕਿੱਧਰ? ਪੱਛਮ ਵਾਲੇ ਪਾਸੇ ਆ, ਡਿਊੜੀ ਥਣੀ ਐਂਟਰ ਕਰਦੇ ਹਾਂ ਅਸੀਂ। ਆਹ ਜਿਹੜੀ ਸਾਡੀ ਨਾਭੀ ਹੈ ਨਾ, ਇਹਦੇ ਵਿਚਕਾਰ ਆਹ ਜਗ੍ਹਾ ਜਿਹੜੀ ਵਿਚਕਾਰ, ਇਹ ਉਹ ਪੁਲ ਆ, ਡਿਊੜੀ ਤੋਂ ਪੁਲ ਜਿਹੜਾ ਵਿਚਾਲੇ, ਇਹ ਸਾਡੀ ਰੀੜ੍ਹ ਦੀ ਹੱਡੀ ਆ। ਜਦੋਂ ਸੁਰਤੀ ਨਾਭ ਭਵਨ ਕਰਾ

ਪਹਿਲਾਂ ਇਹਨਾਂ ਪੰਜਾਂ ਨੂੰ ਵੱਸ ਕਰਨਾ ਪਊਗਾ। ਇਹ ਤੁਹਾਨੂੰ ਨਹੀਂ ਅੰਦਰ ਜਾਣ ਦੇਣਾ ਇਹਨਾਂ ਨੇ, ਕਿਉਂਕਿ ਦਰ ਤੇ ਬੈਠੇ ਨੇ ਪੰਜੇ। ਪੰਜ ਪਹਿਰੂਆ ਦਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ, ਅਸੀਂ ਇਹਨਾਂ ਦੇ ਨਾਲ ਰਲ ਜਾਂਦੇ ਹਾਂ। ਪੰਜ ਪਹਿਰੂਆ ਦਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ। ਲਓ ਪ੍ਰਗਾਸ ਅਜਾਰਾ, ਗੁਰੂ ਦਾ ਗਿਆਨ ਲੈ ਕੇ ਚੱਲਿਓ ਦੁਨੀਆਂ ਚੱਲਣਾ ਤਾਂ। ਅਸਰ ਨਦੀ ਕਾ ਬੰਧੇ ਮੂਲ, ਇਹ ਕਹਿੰਦੇ ਇਹਨਾਂ ਅਸਰ ਨੂੰ ਜਿੱਤਣਾ ਹੈ ਤੁਸੀਂ। ਤੁਹਾਡਾ ਮਨ ਜੇ ਦੇਵਤਾ ਬਣ ਜੂਗਾ ਤਾਂ ਦੈਂਤਾਂ ਨੂੰ ਜਿੱਤ ਲਊਗਾ। ਇਹਦੋਂ ਪਹਿਲਾਂ ਦੱਸਿਆ ਵੀ ਦੇਵਤਾ ਕਿਵੇਂ ਬਣਦਾ, ਜਦੋਂ ਆਪਾਂ ਸਾਰੇ ਸ਼ਬਦ ਦੀ ਵਿਚਾਰ ਕਰਦੇ ਆ ਰਹੇ ਹਾਂ। ਹੁਣ ਕਹਿੰਦੇ ਫਿਰ ਪੱਛਮ ਫੇਰ ਚੜਾਵੇ ਸੂਰ, ਫਿਰ ਇੱਧਰੋਂ ਪ੍ਰਕਾਸ਼ ਹੁੰਦਾ, ਫਿਰ ਚਾਰ ਦਰਵਾਜ਼ੇ ਨੇ ਹਰਿਮੰਦਰ ਸਾਹਿਬ ਦੇ। ਫਿਰ ਤੁਸੀਂ ਜਦੋਂ ਇੱਕ ਵਾਰ ਅੰਦਰ ਚੱਲ ਗਏ ਭਾਵੇਂ ਪੂਰਬ ਵਾਲੇ ਪਾਸੇ ਅੰਦਰ, ਫਿਰ ਤਾਂ ਇੱਧਰ ਦੀ ਵੀ ਜਾਇਆ ਜਾਂਦਾ, ਪੂਰਬ ਵਾਲੇ ਪਾਸੇ, ਪੱਛਮ ਵਾਲੇ ਪਾਸੇ, ਉੱਤਰ ਵਾਲੇ ਅਤੇ ਖੱਬੇ ਸੱਜੇ ਪਾਸੇ ਦੀ ਦੱਖਣ ਵਾਲੇ ਪਾਸੇ। ਚਾਰ ਦਰਵਾਜ਼ੇ ਕਿਉਂ ਰੱਖੇ? ਇੱਕ ਕਾਰਨ ਇਹ ਆ, ਅੰਦਰ ਲੈ ਜਿਹੜਾ ਬਾਹਰਲਾ ਵੀ, ਚਾਰ ਵਰਨਾਂ ਦੇ ਲੋਕ ਜਿਹੜੇ ਮਰਜ਼ੀ ਆ ਜਾਣ। ਅਸੀਂ ਜ਼ਿਆਦਾ ਅਰਥ ਤਾਂ ਇਹੀ ਕਰਦੇ ਹਾਂ ਵੀ ਚਾਰ ਵਰਨਾਂ ਨੂੰ ਸਾਂਝਾ ਬਣਾ ਤਾ। ਇਹ ਵੀ ਚਾਰ ਵਰਨਾਂ ਦਾ ਸਾਂਝਾ ਹੀ ਆ ਹਰਿਮੰਦਰ, ਇਹਦੇ 'ਚ ਕਿਹੜਾ ਕੋਈ ਵਰਨ ਵੰਡ, ਇਹ ਤਾਂ ਸਾਡੀਆਂ ਬਣਾਈਆਂ ਹੋਈਆਂ। ਇਸ ਲਈ ਇਹ ਚਾਰ ਦਿਸ਼ਾਵਾਂ ਨੇ। ਜਿਹੜਾ ਇਹ ਸਾਡਾ ਖੱਬਾ ਪਾਸਾ ਹੈ, ਇਹਨੂੰ ਉੱਤਰ ਵਾਲਾ ਪਾਸਾ ਕਹਿੰਦੇ ਆ ਵੀ ਜਿਹੜਾ ਇੱਥੇ ਇਸ਼ਨਾਨ ਕਰ ਲੈਂਦਾ ਅੰਦਰ ਸਰੋਵਰ 'ਚ ਜਾ ਕੇ, ਸੁੰਨ ਸਰੋਵਰ, ਜਿਹੜਾ ਚਾਰ ਛਪਰੇ ਹਰਿਮੰਦਰ ਦੇ ਸਰੋਵਰ ਦਿਖਾਇਆ ਗਿਆ ਉਹਨੂੰ ਸੁੰਨ ਸਰੋਵਰ ਕਹਿੰਦੇ ਨੇ। ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰ ਲੈਂਦਾ ਉਹ ਫਿਰ ਆਪਣਾ ਹਰੀ ਨਾਲ ਮਿਲਾਪ ਕਰ ਲੈਂਦਾ, ਜਿਹਨੂੰ ਮਾਰ ਕਹਿੰਦੇ ਉੱਤਰ। ਆਹ ਉੱਤਰ ਵਾਲਾ ਪਾਸਾ ਜਦੋਂ ਸੁਰਤੀ ਇੱਧਰ ਦੀ ਜਾਂਦੀ ਹੈ। ਕਹਿੰਦੇ ਉੱਤਰ ਅਵਕਟ ਸਰਬਰ ਨਾਵ ਹੈ, ਸਾਡੇ ਅੰਦਰ ਸਰੋਵਰ ਆ ਜਿਹੜਾ ਨਕਸ਼ਾ ਔਰ ਸੱਚਖੰਡ ਦਾ ਹਰਿਮੰਦਰ ਸਾਹਿਬ। ਉੱਤਰ ਅਵਕਟ ਸਰਬਰ ਨਾਵ ਹੈ, ਬੱਕੇ ਨਾ ਬੋਲੇ ਹਰ ਗੁਣ ਗਾਵੈ, ਅੰਮ੍ਰਿਤ ਨਾਮ ਝੋਲ ਝੋਲ ਪੀਜਾ ਹੈ। ਕਹਿੰਦੇ ਉੱਥੇ ਜਿਹੜਾ ਫਿਰ ਅੰਮ੍ਰਿਤ ਰਸ ਪ੍ਰਗਟ ਹੁੰਦਾ, ਉਹ ਅੰਮ੍ਰਿਤ ਜਲ ਤੁਸੀਂ ਜਾਂਦੇ ਹੋ ਨਾ ਜਦੋਂ ਹਰਿਮੰਦਰ ਸਾਹਿਬ ਚੋਂ ਨਿਕਲਦੇ ਹੋ, ਉਹ ਹਰ ਕੀ ਪੌੜੀ ਤੋਂ ਚੂੜਾ ਨਹੀਂ ਲੈਂਦੇ, ਉਹ ਅੰਮ੍ਰਿਤ ਜਲ ਹੈ, ਸਾਡੇ ਅੰਦਰ ਪ੍ਰਗਟ ਹੋਊਗਾ। ਸੋ ਇਹ ਡੂੰਘੀਆਂ ਗੱਲਾਂ ਥੋੜ੍ਹੀਆਂ ਜਿਹੀਆਂ, ਕਈ ਜੀਵਨ ਦੇ ਸਮਝ ਆ ਜਾਣੀ। ਜਿਹੜੇ ਤਾਂ ਗੁਰਬਾਣੀ ਪੜ੍ਹਦੇ ਨੇ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਥੋੜ੍ਹੀ ਜਿਹੀ, ਜਿਹਨੇ ਬਿਲਕੁਲ ਗੁਰਬਾਣੀ ਨਹੀਂ ਨਾ ਅੱਜ ਪੜ੍ਹੀ, ਆਉਣ ਵਾਲੇ ਸਮੇਂ 'ਚ ਸਮਝਾਉਣਾ ਬਹੁਤ ਔਖਾ ਹੋ ਜੂਗਾ। ਅਜੇ ਤਾਂ ਕੁਛ ਨਾ ਕੁਛ ਤੁਸੀਂ ਪੜ੍ਹਦੇ ਹੋ, ਤੁਹਾਡੇ ਬੱਚਿਆਂ ਨੂੰ ਤਾਂ ਤੁਸੀਂ ਸਿਖਾਈ ਨਹੀਂ ਗੀ, ਨਾ ਉਹਨਾਂ ਨੂੰ ਪੰਜਾਬ ਆਪਣੀ ਜਿਹੜੀ ਭਾਸ਼ਾ ਹੈ ਗੁਰਮੁਖੀ ਸਿਖਾਉਂਦੇ ਹੋ ਤੁਸੀਂ, ਫਿਰ ਉਹਨਾਂ ਨੂੰ ਸਮਝ ਕਿਵੇਂ? ਤਾਂ ਇਹ ਤਾਂ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਸਮਝਣੀ ਔਖੀ ਹੋਈ ਪਈ ਹੈ। ਤਾਂ ਬੇਨਤੀ ਆ ਵੀ ਇਹ ਖੋਜ ਕਰਿਆ ਕਰੋ, ਥੋੜ੍ਹੀ ਬਹੁਤੀ ਆਪ ਵੀ ਕਰੋ, ਬੱਚਿਆਂ ਨੂੰ ਵੀ ਲਾਓ, ਬੱਚਿਆਂ ਨੂੰ ਵੀ ਇਹ ਪੜ੍ਹਾਓ, ਬ੍ਰਹਮ ਵਿੱਦਿਆ ਆਪ ਵੀ ਇਹ ਬ੍ਰਹਮ ਵਿੱਦਿਆ ਪੜ੍ਹੋ। ਮਹਾਰਾਜ ਕਹਿੰਦੇ ਇਹ ਜੇ ਤੁਸੀਂ ਬੰਧ ਬੰਨ ਲਿਆ ਨਾ, ਜਿਹਨੂੰ ਕਹਿੰਦੇ ਮੂਲ ਦੁਆਰੇ ਬੰਧ ਆ, ਬੰਧ ਰੱਬ ਉੱਪਰ ਗਿਆ ਰੱਖਿਆ ਚੰਦ, ਕਹਿੰਦੇ ਜਿਹਨਾਂ ਨੇ ਇਹ ਬੰਧ ਮਾਰਤਾ, ਅਸਰ ਨਦੀ ਕਾ ਬੰਧੇ ਮੂਲ, ਪੱਛਮ ਫਿਰ ਚੜਾਵੇ ਸੂਰ, ਉੱਧਰ ਕਹਿੰਦੇ ਫਿਰ ਸੂਰ 'ਚ ਪ੍ਰਕਾਸ਼ ਹੋ ਜੂਗਾ। ਅਜਰ ਜਰੇ ਨਿਜਰ ਝਰੇ ਜਗਨਨਾਥ ਸਿੰਘ ਗੋਸ਼ਟ ਕਰੇ, ਕਹਿੰਦੇ ਜਾ ਕੇ ਰੱਬ ਨਾਲ ਗੱਲਬਾਤ ਹੋ ਜੂਗੀ ਇਹਦੀ। ਕਿੱਡੀ ਵੱਡੀ ਗੱਲ ਆ ਦੇਖੋ, ਅਜਰ ਜਰੇ, ਜਿਹੜਾ ਅਜਰ ਨੂੰ ਜਰ ਜਾਵੇ, ਅਜਰ ਨੂੰ ਜਰਨਾ ਬਹੁਤ ਔਖਾ, ਸਾਨੂੰ ਤਾਂ ਨਿੱਕੀ ਜਿਹੀ ਗੱਲ ਨਹੀਂ ਜਰੀ ਜਾਂਦੀ। ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁੱਤਰਾਂ ਨੂੰ ਟੋਟੇ ਕੀਤਾ ਜਾ ਰਿਹਾ, ਜਰ ਰਹੇ ਨੇ, ਇਹਨੂੰ ਕਹਿੰਦੇ ਅਜਰ ਜਰਨਾ। ਕਿਉਂ ਜਰਿਆ ਉਹਨਾਂ ਨੇ? ਕਿਉਂਕਿ ਉਹ ਬ੍ਰਹਮ ਰੂਪ ਸੀ, ਉਹ ਸਾਰਿਆਂ ਨੂੰ ਪਰਮਾਤਮਾ ਮਿਲਿਆ ਹੋਇਆ ਸੀਗਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਨਹੀਂ ਬੱਚੇ ਦੇ ਟੋਟੇ ਕਰਾਉਣੇ, ਗਲ 'ਚ ਪਵਾਉਣੇ, ਇਹਨੂੰ ਕਹਿੰਦੇ ਅਜਰ ਜਰਨਾ। ਜਿਹੜੀ ਗੱਲ ਜਰੀ ਨਹੀਂ ਜਾ ਸਕਦੀ ਉਹ ਵੀ ਜਰ ਜਾਣੀ। ਕਹਿੰਦੇ ਫਿਰ ਕੀ ਹੁੰਦਾ? ਅਜਰ ਜਰੇ ਨਿਜਰ ਚਰੇ, ਫਿਰ ਕਹਿੰਦੇ ਅੰਦਰ ਜਿਹੜਾ ਉਹ ਨਿਜਰ ਝਰਨਾ ਅੰਮ੍ਰਿਤ ਜਲ ਪ੍ਰਗਟ ਹੋ ਜਾਂਦਾ ਹੈ। ਕਹਿੰਦੇ ਫਿਰ ਜਗਨਨਾਥ ਸਿਉਂ ਗੋਸ਼ਟ, ਜਗਨਨਾਥ ਸਿਉਂ ਗੋਸ਼ਟ ਕਰੇ, ਉਹ ਪਰਮੇਸ਼ਰ ਨੂੰ ਜਗਨਨਾਥ ਕਹਿ ਦਿੱਤਾ, ਉਹਦੇ ਨਾਲ ਗੋਸ਼ਟੀ ਹੁੰਦੀ ਹੈ। ਭਗਤ ਸਿੰਘ ਪ੍ਰਭ ਗੋਸ਼ਟ ਕਰਤਾ, ਭਗਤਾਂ ਨਾਲ ਗੱਲਬਾਤ ਹੋਈ। ਸਾਡੇ ਵਾਲਾ ਲਾਣਾ ਕਹੀ ਜਾਂਦਾ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ, ਮਹਿਸੂਸ ਹੀ ਕੀਤਾ ਜਾ ਸਕਦਾ। ਉਹ ਕਹਿੰਦੇ ਗੱਲਬਾਤ ਵੀ ਹੋ ਸਕਦੀ ਹੈ ਤੁਸੀਂ? ਅਸੀਂ ਪਤਾ ਨਹੀਂ ਕਿੱਥੇ ਨਿਮਾਣ ਵੱਲ ਨੂੰ ਤੁਰਦੇ ਜਾ ਰਹੇ ਹਾਂ। ਜਿਹੜਾ ਬੰਦਾ ਕਹਿੰਦਾ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ, ਮਿਲਿਆ ਜਾ ਸਕਦਾ। ਭਗਤ ਕਹਿੰਦੇ ਮਿਲਿਆ ਵੀ ਜਾ ਸਕਦਾ, ਅਸੀਂ ਗੱਲਾਂ ਵੀ ਕੀਤੀਆਂ। ਜਗਨਨਾਥ ਸਿੰਘ ਗੋਸ਼ਟ ਕਰੇ, ਬੇਣੀ ਜੀ ਦਾ ਸ਼ਬਦ ਹੈ, ਬੇਣੀ ਹੋਆ ਅਧਿਆਤਮੀ। ਅਧਿਆਤਮਕ ਲੋਕਾਂ ਦੀਆਂ ਗੱਲਾਂ, ਵਿਦਵਾਨਾਂ ਦੀਆਂ ਨਹੀਂ, ਜਿਹੜੇ ਸਿਰਫ ਬਾਹਰੀ ਗਿਆਨ ਲੈ ਕੇ ਤੁਰੇ ਫਿਰਦੇ ਹਾਂ ਅਸੀਂ। ਇਹ ਅਧਿਆਤਮਕ ਗੁਰਮੁਖ ਹੈਗਾ, ਸਾਨੂੰ ਥੋੜ੍ਹਾ ਬਹੁਤਾ ਵੀ ਗਿਆਨ ਹੋਵੇ, ਗੱਲ ਸਮਝ ਆ ਜੂਗੀ ਸਾਨੂੰ ਵੀ ਗੱਲ ਕੀ ਆ। ਫਿਰ ਅਸੀਂ ਖੁਦ ਇਹ ਪ੍ਰੈਕਟੀਕਲ ਕਰਨਾ ਹੁੰਦਾ, ਕੋਸ਼ਿਸ਼ ਕਰਨੀ ਹੁੰਦੀ ਹੈ। ਬਾਕੀ ਸਾਡੀ ਕੋਸ਼ਿਸ਼ ਨੂੰ ਸਫਲਤਾ ਪਰਮਾਤਮਾ ਨੇ ਦੇਣੀ ਹੈ। ਕੋਈ ਵੀ ਕੋਸ਼ਿਸ਼ ਕਰਦਾ ਸਫਲ ਹੋ ਜਾਂਦਾ, ਜੇ ਗੁਰੂ ਦੀ ਮੱਤ, ਗੁਰੂ ਨੂੰ ਨਾਲ ਲੈ ਕੇ ਕੋਸ਼ਿਸ਼ ਕਰਾਂਗੇ ਸਾਨੂੰ ਸਫਲਤਾ ਮਿਲ ਜਾਂਦੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਗੁਰਮੁਖ ਫਿਰ ਇਸ ਅਵਸਥਾ 'ਚ ਚਲੇ ਜਾਂਦੇ ਨੇ, ਉਹ ਫਿਰ ਉਹ ਪਰਮੇਸ਼ਰ ਨਾਲ ਉਹਨਾਂ ਦੀ ਗੋਸ਼ਟ ਹੁੰਦੀ ਹੈ, ਗੱਲਬਾਤ ਹੁੰਦੀ ਹੈ।

0: ਚੌਮੁਖ ਦੀਵਾ ਜੋਤ ਦੁਆਰ ਕਹਿੰਦੇ ਇਹ ਅੰਦਰ ਜਿਹੜਾ ਚੌਮੁਖ ਦੀਵਾ ਨਹੀਂ ਹੁੰਦਾ ਜਿਹਦੇ ਚਾਰ ਜਗਾ ਦਿੰਦੇ ਅੱਡ ਅੱਡ ਬੱਤੀਆਂ ਚਾਰ, ਇਹ ਕਹਿੰਦੇ ਅੰਦਰ ਉਹ ਬ੍ਰਹਮ ਪ੍ਰਕਾਸ਼ ਹੋ ਗਿਆ ਚੌਮੁਖ ਦੀਵਾ ਜੋਤ ਦੁਆਰ, ਉਸ ਦੁਆਰੇ ਤੇ ਕਹਿੰਦੇ ਹਰ ਵੇਲੇ ਜੋਤ ਪ੍ਰਗਟ ਹੋ ਰਹੀ ਹੈ ਸਾਰਿਆਂ ਦੇ ਅੰਦਰ। ਪੱਲੂ ਅਨੰਤ ਮੂਲ ਵਿਚਕਾਰ ਕਹਿੰਦੇ ਹੁਣ ਚਾਰ ਚੁਪੇਰੇ ਪੱਲੂ ਕਹਿੰਦੇ ਨੇ ਪੱਲਰ ਨੂੰ, ਆ ਸਰੀਰ ਤਾਂ ਪੱਲਰ ਹੀ ਆ, ਇਹਦੇ ਵਿੱਚ ਕਹਿੰਦੇ ਮੂਲ ਵਿਚਕਾਰ ਇਹਦੇ ਵਿੱਚ ਜੋਤ ਆ, ਜੋਤ ਦੇ ਉੱਤੇ ਆ ਕੱਪੜਾ ਦਿੱਤਾ ਹੋਇਆ ਪੰਜਾਂ ਤੱਤਾਂ ਦਾ, ਇਸ ਕਰਕੇ ਪੱਤੀਆਂ ਪੰਖੜੀਆਂ ਦੇ ਵਿੱਚ ਮੂਲ ਹੈ, ਇਹ ਅਸੀਂ ਸਰੀਰ ਨਾਲ ਜੁੜੇ ਹੋਏ ਹਾਂ, ਇਹਦੇ ਵਿੱਚ ਮੂਲ ਹੈ ਜਿਹੜਾ ਉਹਨੂੰ ਅਸੀਂ ਭੁੱਲ ਗਏ ਹਾਂ। ਸਰਬ ਕਲਾ ਲੈ ਆਪੇ ਰਹਿ, ਕਹਿੰਦੇ ਇਹ ਸਾਰੀਆਂ ਕਲਾ ਲੈ ਕੇ ਤੁਹਾਡੇ ਅੰਦਰ ਬੈਠਾ ਹੋ, ਜਿਹੜਾ ਉਹਦੇ ਕੋਲ ਜਾਂਦਾ ਉਹਨੂੰ ਇਹ ਕਲਾ ਦੇ ਦਿੰਦੇ। ਸਰਬ ਕਲਾ ਲੈ ਆਪੇ ਰਹਿ ਮਨ ਮਾਣਕ ਰਤਨਾ ਮੈਂ ਕਹਿ, ਕਹਿੰਦੇ ਮਨ ਇਹ ਮਾਣਕ ਬਣ ਜਾਂਦਾ ਜੇ ਇਹ ਰਤਨ ਗੁਰੂ ਤੋਂ ਜਾ ਕੇ ਪ੍ਰਾਪਤ ਕਰ ਲਵੇ। ਇਸ ਲਈ ਮਹਾਰਾਜ ਕਹਿੰਦੇ ਇਹ ਮਨ ਦਾ ਫਿਰ ਦੱਸ ਰਹੇ ਨੇ ਅੱਗੇ, ਹੁਣ ਕਹਿੰਦੇ ਵੀ ਪਰਮਾਤਮਾ ਜਿਹੜਾ ਕਿੱਥੇ ਬੈਠਾ ਹੈ। ਦੇਖੋ ਇਹ ਗੱਲ ਇੱਥੇ ਦੀ ਉਹ ਚੱਲਣੀ ਹੈ, ਨਿੱਜ ਘਰ ਥਿਰ ਘਰ ਦਸਵੇਂ ਦੁਆਰ ਦੀ। ਕਹਿੰਦੇ ਮਸਤਕ ਪਦਮ ਦੁਆਲੇ ਮਣੀ ਮਾਹਾ ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਆਹ ਜਿਹੜਾ ਮਸਤਕ ਆ ਨਾ ਸਾਡਾ ਆਭਾਰ ਆ, ਇਹਦੇ ਵਿੱਚ ਜੋਤ ਆ, ਜਿਹੜੀ ਆ ਨੇਤਰਾਂ ਦੇ ਵਿੱਚ ਜੋਤ ਆ ਰਹੀ ਹੈ, ਕਿੱਥੋਂ ਆ ਰਹੀ ਹੈ, ਪਿੱਛੋਂ ਆ ਰਹੀ ਹੈ, ਜਦੋਂ ਪਿੱਛੋਂ ਬੰਦ ਹੋ ਜਾਂਦੀ ਹੈ ਨਾ ਕਈ ਵਾਰੀ, ਸਾਡੇ ਅੰਦਰ ਇੱਕ ਬਹੁਤ ਬਰੀਕ ਨਾੜੀ ਹੈ ਜਿਹਦੇ ਵਿੱਚੋਂ ਬਹੁਤ ਸ਼ਾਖਾਂ ਫੁੱਟ ਰਹੀਆਂ। 72,000 ਦਾ ਜ਼ਿਕਰ ਕੀਤਾ ਗੁਰਬਾਣੀ 'ਚ ਮਹਾਂਪੁਰਖਾਂ ਨੇ, ਉਹ ਸਾਰੀਆਂ ਦੇ ਵਿੱਚ ਜੋਤ ਫਿਰ ਰਹੀ ਹੈ। ਜੇ ਕੋਈ ਨਾੜੀ ਬਰੀਕ ਜੀ ਹੈ ਸਾਰੀਆਂ, ਇੱਕ ਨਾੜੀ ਬੰਦ ਹੋ ਜਾਵੇ ਉਹ ਅੰਗ ਸਾਡਾ ਖੜ ਜਾਂਦਾ। ਕਈ ਵਾਰ ਪਿੱਛੋਂ ਕੋਈ ਨਾੜੀ ਡਿਸਆਰਡਰ ਹੋ ਜਾਂਦੀ ਆ, ਬੰਦ ਹੋ ਜਾਂਦੀ ਹੈ ਕਿਸੇ ਕਾਰਨ ਕਰਕੇ, ਇਹ ਨੇਤਰਾਂ ਦੇ ਵਿੱਚ ਜੋਤ ਆਉਣੋਂ ਹਟ ਜਾਂਦੀ ਹੈ ਕਈਆਂ ਦੇ। ਇਹ ਜੋਤ ਜਿਹੜੀ ਆ ਰਹੀ ਹੈ ਸਾਰਿਆਂ ਦੇ ਅੰਦਰ, ਉਹ ਫਿਰ ਸਾਨੂੰ ਦੱਸਦੇ ਨੇ ਵੀ ਪਰਮੇਸ਼ਰ ਦੀ ਜੋਤ ਹੀ ਹੈ ਜਿਹੜੀ, ਇਹ ਨੇਤਰੋਂ ਮੇਰੇ ਹਰ ਤੋਂ ਮੈਂ ਜੋਤ ਨਹੀਂ ਹਰ ਬਿਨ ਨਾ ਦੇਖੋ ਕੋਈ, ਇਹ ਪਰਮਾਤਮਾ ਸਾਰਿਆਂ ਦੇ ਵਿੱਚ ਜੋਤ ਵਰਤ ਰਹੀ ਹੈ ਤਾਂ ਦਿਸ ਰਿਹਾ ਸਾਨੂੰ। ਮਸਤਕ ਪਦਮ ਕਹਿੰਦੇ, ਪਦਮ ਕਹਿੰਦੇ ਨੇ ਜਿਹੜਾ ਉਭਾਰ ਆ ਸਾਡਾ, ਇਹਦੇ ਅੰਦਰ ਜੋਤ ਆ। ਮਸਤਕ ਪਦਮ ਦੁਆਲੇ ਮਣੀ, ਇਹਦੇ ਚਾਰ ਛਪੇਰੇ ਮਣੀ ਕਹਿੰਦੇ ਨੇ ਨਾਮ ਨੂੰ, ਉਹ ਨਾਮ ਜਿਹੜਾ ਹੈ ਉਹ ਚਾਰ ਛਪੇਰੇ ਮੌਜੂਦ ਹੈ। ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਤ੍ਰਿਲੋਕੀ ਦਾ ਮਾਲਕ ਇੱਥੇ ਬੈਠਾ ਤੁਹਾਡੇ ਅੰਦਰ। ਮਾਹੇ ਨਿਰੰਜਨ ਤ੍ਰੈ ਭਵਨ ਧਣੀ ਕੀ ਨਿਸ਼ਾਨੀ ਹੈ ਫਿਰ, ਸਾਨੂੰ ਕਿਵੇਂ ਪਤਾ ਲੱਗੂ ਵੀ ਸਾਡੇ ਅੰਦਰ ਬੈਠਾ? ਕਹਿੰਦੇ ਉਹਦੇ ਨਿਸ਼ਾਨੀ ਅੱਗੇ ਆ, ਸ਼ਬਦ ਵੱਜ ਰਹੇ ਨੇ ਉੱਥੇ, ਉੱਥੇ ਅਨੰਤ ਸ਼ਬਦ ਵੱਜੇ ਦਿਨ ਰਾਤੀ। ਕਹਿੰਦੇ ਪੰਜ ਸ਼ਬਦ ਨਰਮਾਇਲ ਵੱਜੇ, ਢੁਲਕੇ ਚਵਰ ਸੰਖ ਘਣ ਗਾਜੇ, ਕਹਿੰਦੇ ਉੱਥੇ ਪੰਜ ਸ਼ਬਦ ਵੱਜਦੇ ਨੇ ਜਿਹੜਾ ਅਨੰਦ ਸਾਹਿਬ 'ਚ ਪੜ੍ਹਦੇ, ਵੱਜੇ ਪੰਜ ਸ਼ਬਦ ਤਿੱਤ ਘਰ ਸਭਾ ਕੇ। ਸੋ ਇਸ ਕਰਕੇ ਉੱਥੇ ਨਿਸ਼ਾਨੀਆਂ ਦੱਸੀਆਂ, ਸੰਖ ਵੱਜ ਰਿਹਾ, ਚਵਰ ਜਿਵੇਂ ਚੌਰ ਝੁੱਲ ਰਿਹਾ, ਐਵੇਂ ਸਾਡੇ ਅੰਦਰ ਪਰਮਾਤਮਾ ਦੀ ਜੋਤ ਦੇ ਉੱਤੇ ਆ ਕੇਸ ਸਾਡਾ ਚੌਰ ਆ ਜਿਹੜਾ ਅਸੀਂ ਵੱਢ ਦਿੰਦੇ ਹਾਂ, ਇਹ ਚੌਰ ਉੱਤੇ ਢੁਲਕ ਰਿਹਾ ਤੁਹਾਡੇ, ਇਹ ਚੌਰ ਆ ਕੇਸ ਸਾਡੇ ਉੱਤੇ। ਸੋ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਸਾਰੀ ਸੋਝੀ ਆ ਜਾਵੇ। ਸੋ ਗੁਰਬਾਣੀ ਗਾਧ ਬੋਧ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਜਿੰਨਾ ਸਮਾਂ ਸੀ ਆਪਣਾ ਸਮਾਪਤ ਹੋ ਗਿਆ। ਆਓ ਗੁਰਮੁਖਾਂ ਤੋਂ ਅਗਲਾ ਬੜਾ ਸੁਹਾਵਣਾ ਸਮਾਂ ਗੁਰੂ ਘਰ ਦੇ ਢਾਡੀਆਂ ਪਾਸੋਂ ਅੰਮ੍ਰਿਤ ਵੀ ਬਚਨ ਸਰਵਣ ਕਰੀਏ। ਗੁਰਬਾਣੀ ਗਾਧ ਬੋਧ ਹੈ, ਜਿੰਨੀ ਗੁਰੂ ਨੇ ਮੱਤ ਦਿੱਤੀ ਆਪਾਂ ਵਿਚਾਰ ਕੀਤੀ ਹੈ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰ ਦਿਓ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ।

0: ਗੁਰਾ ਚਿੱਟਾ ਬੰਦੇ ਦਾ ਨਿਕੰਮਾ ਕਹਿੰਦੇ ਚਾਮਣੀ,
1: ਜਾਨਵਰ ਪੰਛੀਆਂ ਦਾ ਚਾਮਿਆ ਵੀ ਕੰਮਨੀ, ਗੋਰਾ ਚਿੱਟਾ ਬੰਦੇ ਦਾ ਨਿਕੰਮਾ ਕਹਿੰਦੇ ਚਾਮਣੀ,
0: ਜਾਨਵਰ ਪੰਛੀਆਂ ਦਾ ਚਾਮਿਆ ਵੇ ਕੰਮਨੀ, ਗੋਰਾ ਚਿੱਟਾ ਬੰਦੇ ਦਾ

0: ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ ਵਡਭਾਗੇ ਹੋ ਚੱਲ ਰਹੀ ਸ਼ਬਦ ਦੀ ਵਿਚਾਰ ਨੂੰ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਏ। ਆਓ ਜਿੰਨਾ ਸਮਾਂ ਆਪਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਲ ਮਿਲ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨੀ ਆ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਆਨੰਦਮਈ ਮਨ ਇਕਾਗਰਤਾ ਦੇ ਵਿੱਚ ਆਪਾਂ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦੇ ਹਾਂ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀ, ਸਾਡਾ ਇਤਿਹਾਸ ਇਹ ਕਿਸੇ ਦਾ ਨਾਵਲ ਨਹੀਂ, ਕਿਸੇ ਦੀ ਮਨੋਕਲਪਨਾ ਨਹੀਂ, ਵੀ ਐਵੇਂ ਮਨ ਦੀ ਖਿਆਲ ਨਹੀਂ। ਸਾਡੇ ਗੁਰੂਆਂ ਨੇ ਘਾਲਣਾ ਘਾਲੀ, ਸਾਡੇ ਸੂਰਮਿਆਂ ਨੇ, ਸਿੱਖਾਂ ਨੇ, ਪਰਉਪਕਾਰੀ ਯੋਧਿਆਂ ਨੇ ਆਪਦੇ ਸਰੀਰ ਤੇ ਸਮੇਂ ਦੀਆਂ ਹਕੂਮਤਾਂ ਦੇ ਤਸ਼ੱਦਦ ਸਹੇ ਨੇ, ਤਸ਼ੱਦਦ। ਅਤੇ ਜਦੋਂ ਆਪਾਂ ਭਗਤ ਜਨਾਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬੜੀ ਕਠਿਨ ਕਮਾਈ ਕਰਕੇ ਸਾਨੂੰ ਆਪਣੀ ਜ਼ਿੰਦਗੀ ਚਾਨਣ ਮੁਨਾਰਾ ਬਣਾ ਕੇ ਸਾਡੇ ਲਈ ਉਹਨਾਂ ਨੇ ਉਹ ਕਾਰਜ ਕੀਤੇ ਨੇ। ਅਸੀਂ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਇਹ ਸਾਡਾ ਇਤਿਹਾਸ ਹੈ, ਕਿਉਂਕਿ ਅੱਜ ਦੇ ਸਮੇਂ ਅੰਦਰ ਗੁਰੂ ਕੇ ਪਿਆਰਿਓ ਜੋ ਬਹੁਤ ਹੀ ਮਨ ਘੜਤ ਬੜਾ ਫੇਕ ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਹਾਨੂੰ ਜੋੜਿਆ ਜਾ ਰਿਹਾ ਉਸ ਦੇ ਨਾਲ, ਪਰ ਨਹੀਂ, ਸਾਡਾ ਅਸਲੀ ਅਮੀਰ ਮਹਾਨ ਵਿਰਸਾ। ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਜਦੋਂ ਅਰਦਾਸ ਬੇਨਤੀ ਕਰਦੇ ਹਾਂ, ਉਸ ਅਰਦਾਸ ਬੇਨਤੀ ਦੇ ਵਿੱਚ ਸਾਡਾ ਸਾਰਾ ਇਤਿਹਾਸ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਧਰ ਕੇ ਜਦੋਂ ਆਪਾਂ ਅਰਦਾਸ ਸ਼ੁਰੂ ਕਰਦੇ ਹਾਂ, ਅਖੀਰ ਤੱਕ ਗੁਰੂ ਕੇ ਪਿਆਰੇ ਗੁਰੂ ਘਰਾਂ ਦੀ ਗੱਲ ਆਉਂਦੀ ਹੈ, ਸ਼ਹੀਦਾਂ ਮੁਰੀਦਾਂ ਦੀ ਗੱਲ ਆਉਂਦੀ ਹੈ, ਚੌਂਕੀਆਂ ਝੰਡੇ ਮੁੰਗਿਆਂ ਦੀ ਗੱਲ ਆਉਂਦੀ ਹੈ, ਜੋ ਸਾਡੇ ਇਤਿਹਾਸ ਦਾ ਇੱਕ ਅਹਿਮ ਅੰਗ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦੇ ਹਾਂ ਤੇ ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਜਿੰਨੀਆਂ ਵੀ ਸੰਗਤਾਂ ਹਾਜ਼ਰੀ ਲਵਾ ਰਹੀਆਂ ਨੇ ਇੱਕ ਵਾਰ ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੁੰਮਣ ਪਰਿਵਾਰ ਦੇ ਵੱਲੋਂ ਆਪਣੀ ਬੇਟੀ ਦੇ ਜਨਮ ਦਿਨ ਨੂੰ, ਪਹਿਲੇ ਜਨਮ ਦਿਨ ਨੂੰ ਮਨਾਉਂਦੇ ਹੋਏ ਉਹ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਨੇ, ਉਹ ਕੀਰਤਨ ਦੀ ਸੇਵਾ ਕਰ ਰਹੇ ਨੇ। ਸੱਚੇ ਪਾਤਸ਼ਾਹ ਬੇਟੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ, ਲੰਮੀ ਆਜੂ ਹੋਵੇ ਅਤੇ ਵਿਦਿਆ ਦਾ ਉੱਚ ਦਾਨ ਆਪਦੀ ਝੋਲੀ ਦੇ ਵਿੱਚ ਪਵਾਵੇ। ਸਤਿਗੁਰੂ ਮਹਾਰਾਜ ਕਿਰਪਾ ਕਰੇ, ਸਿੱਧੂ ਪਰਿਵਾਰ, ਬੀਬੀ ਕਮਲਜੀਤ ਕੌਰ ਸਿੱਧੂ, ਉਹਨਾਂ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦੇ ਹੋਏ, ਸਰਦਾਰ ਸਰਬਜੀਤ ਸਿੰਘ ਜੀ ਗੁਰੂ ਕੇ ਪਿਆਰਿਓ, ਉਹ ਵੀ ਕੀਰਤਨ ਦੀ, ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਆਪਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਣ ਗਾ ਰਹੇ ਹਾਂ। ਛੇਵੇਂ ਸਤਿਗੁਰੂ ਮਹਾਰਾਜ ਜਿਨ੍ਹਾਂ ਨੇ ਗੁਰੂ ਨਾਨਕ ਦੀ ਗੱਦੀ ਤੇ ਜਦੋਂ ਬਿਰਾਜਮਾਨ ਹੋਏ, ਥੋੜ੍ਹਾ ਜਿਹਾ ਉਹਨਾਂ ਨੇ ਸਮਾਂ ਬਦਲਿਆ, ਉਹਨਾਂ ਦੇ ਸਮੇਂ ਸਾਡੇ ਗੁਰੂ ਨਾਨਕ ਦੇ ਦਰ ਤੇ ਹਥਿਆਰਾਂ ਦੀ ਗੱਲ ਚੱਲੀ, ਸੰਗਤਾਂ ਹਥਿਆਰ ਲੈ ਕੇ ਆਈਆਂ, ਕਿਉਂਕਿ ਸਮੇਂ ਦੀ ਮੰਗ ਸੀ, ਹਥਿਆਰ ਚੁੱਕਣੇ, ਸ਼ਸਤਰਧਾਰੀ ਹੋਣਾ। ਉਦੋਂ ਜਿਹੜੇ ਦੂਜੇ ਪਾਸੇ ਲੋਕ ਸੀ, ਜਿਨ੍ਹਾਂ ਕੋਲ ਸੱਤਾ ਸੀ, ਜਿਨ੍ਹਾਂ ਦੀਆਂ ਸਰਕਾਰਾਂ ਸੀ, ਜਿਨ੍ਹਾਂ ਦੀਆਂ ਹਕੂਮਤਾਂ ਸੀ, ਉਹ ਹੌਲੀ ਹੌਲੀ ਵਿਗੜ ਚੁੱਕੇ ਸੀ, ਹੰਕਾਰੀ ਹੋ ਗਏ ਸੀ, ਉਹਨਾਂ ਨੇ ਜ਼ੁਲਮ ਕੀਤਾ, ਪੰਜਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਹਾਇਆ। ਫਿਰ ਸਮਾਂ ਆ ਗਿਆ, ਗੁਰੂ ਨਾਨਕ ਦੇ ਦਰ ਨੇ ਥੋੜ੍ਹਾ ਮੋੜ ਲਿਆ। ਮਹਾਰਾਜ ਕਹਿੰਦੇ ਸਮੇਂ ਦੇ ਨਾਲ ਬਦਲਣਾ ਹਰ ਇਨਸਾਨ ਦਾ ਕੰਮ ਹੈ। ਹੁਣ ਆਪਾਂ ਇਹਨਾਂ ਜ਼ਾਲਮਾਂ ਦੇ ਮੂੰਹ ਵੀ ਭੰਨਾਂਗੇ, ਇਹਨਾਂ ਨੇ ਜ਼ੁਲਮ ਤੋਂ ਉਹਨਾਂ ਚਿਰ ਆਵਾਜ਼ ਨਹੀਂ ਆਉਂਦਾ। ਆਪਾਂ ਕਹਾਵਤ ਪੜ੍ਹਦੇ ਹਾਂ ਨਾ, ਵੀ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇੱਕੋ ਇਲਾਜ ਰਹਿ ਜਾਂਦਾ, ਫਿਰ ਡੰਡਾ ਚੁੱਕਣਾ ਪੈਂਦਾ ਹੈ, ਸ਼ਕਤੀ ਤੋਂ ਕੰਮ ਲੈਣਾ ਪੈਂਦਾ ਹੈ। ਮੀਰੀ ਪੀਰੀ ਦਾ ਸਿਧਾਂਤ ਸੀ ਮਹਾਰਾਜ ਦਾ, ਮੀਰੀ ਪੀਰੀ ਦਾ ਸਿਧਾਂਤ, ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ। ਪਹਿਲੀ ਜੰਗ ਹੋਈ ਸੰਗਰਾਣਾ ਸਾਹਿਬ ਦੀ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜਿੱਤ ਪ੍ਰਾਪਤ ਕਰਦੇ ਨੇ। ਦੂਜੀ ਜੰਗ ਹੋਈ ਸ਼੍ਰੀ ਹਰਗੋਬਿੰਦਪੁਰੇ ਦੀ, ਉਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਜਿੱਤੇ ਨੇ। ਹੁਣ ਜਿਹੜੇ ਲੋਕੀ ਇਹ ਗੱਲ ਕਹਿੰਦੇ ਸੀ ਵੀ ਨਾਮ ਜਪਣ ਵਾਲੇ, ਮਾਲਾ ਫੇਰਨ ਵਾਲੇ ਸਿੱਖ ਇਹ ਕਿਵੇਂ ਮੈਦਾਨ ਦੇ ਵਿੱਚ ਆਉਣਗੇ, ਮਹਾਰਾਜ ਕਹਿੰਦੇ ਮੈਦਾਨ ਦੇ ਵਿੱਚ ਵੀ ਆਉਣਗੇ। ਤੀਜੀ ਜੰਗ ਆ ਜਿਹੜੀ ਉਹ ਮਾਲਵੇ ਦੀ ਧਰਤੀ 'ਤੇ ਹੋ ਰਹੀ ਹੈ। ਅੱਜ ਗੁਰਦੁਆਰਾ ਮਹਾਰਾਜ ਦੇ ਲਾਗੇ ਗੰਗਸਰ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਜਦੋਂ ਭਾਈ ਰੂਪੇ ਦੀ ਧਰਤੀ 'ਤੇ ਸੀ, ਦੋ ਘੋੜਿਆਂ ਦਾ ਜ਼ਿਕਰ ਆਉਂਦਾ,
1: ਕਰੋੜੀ ਮਾਲ ਲੈ ਕੇ ਆਇਆ ਸੀ ਪਰ ਧੱਕਾ ਹੋ ਗਿਆ, ਸਰਕਾਰੀ ਧੱਕਾ ਜਿਹੜਾ, ਉਹ ਜਦੋਂ ਧੱਕਾ ਹੋਇਆ ਨਾ ਉਹਨਾਂ ਨੇ ਕਿਲੇ ਦੇ ਵਿੱਚ ਹੀ ਰੋਕ ਲਏ, ਕਿਲੇ ਦੇ ਵਿੱਚ ਬੰਨ ਲਏ, ਲਾਹੌਰ ਦੇ ਵਿੱਚ ਬਿਧੀ ਚੰਦ ਸ਼ੇਰ ਦੋਨਾਂ ਨੂੰ ਕੱਢ ਕੇ ਲੈ ਗਏ। ਤੇ ਮਗਰ ਹੀ ਇੱਕ ਗੁਰੂ ਦਾ ਸਿੱਖ ਭਾਈ ਮਹੋੜੂ ਮੱਲ ਨੇ ਘੱਲਿਆ ਬਈ ਜਦੋਂ ਦੂਜਾ ਘੋੜਾ ਬਿਧੀ ਚੰਦ ਲੈ ਕੇ ਗਿਆ, ਸ਼ਾਹਜਹਾਨ ਬਾਦਸ਼ਾਹ ਦੀ ਇੱਕ ਤੇ ਸੱਪ ਲੇਟਦਾ ਸੀ, ਉਹ ਕਹਿੰਦਾ ਹਕੂਮਤ ਦੀਆਂ ਅੱਖਾਂ 'ਚ ਅੱਕ ਚੋ ਗਿਆ ਜੋਧਾ, ਉਹਨੇ ਫੌਜ ਚਾੜਨੀਆਂ, ਸੱਚੇ ਪਾਤਸ਼ਾਹ ਫੌਜ ਲਾਜ਼ਮੀ ਆਵੇਗੀ। ਜਦੋਂ ਇੰਨੀ ਗੱਲ ਸਤਿਗੁਰੂ ਮਹਾਰਾਜ ਦੇ ਭਰੇ ਦੀਵਾਨ ਦੇ ਵਿੱਚ ਕੀਤੀ ਆ ਕੇ ਰਾਏ ਜੋਧ ਕਾਂਗੜ ਦਾ, ਉਸ ਇਲਾਕੇ ਦਾ ਭੀਪੀ ਮਹਾਰਾਜ ਕਹਿੰਦੇ ਰਾਏ ਜੋਧ ਕੋਈ ਜਗ੍ਹਾ ਕੋਈ ਥਾਂ ਕੋਈ ਟਿਕਾਣਾ ਆਪਾਂ ਜਿੱਥੇ ਰੋਕ ਕੇ ਜੰਗ ਕਰ ਸਕੀਏ। ਉਹ ਕਹਿੰਦਾ ਜੀ ਮੇਰਾ ਕਿਲ੍ਹਾ ਬਹੁਤ ਵੱਡਾ ਹੈ, ਆਪਾਂ ਕਿਲ੍ਹੇ ਦਾ ਆਸਰਾ ਲੈਂਦੇ ਹਾਂ, ਕਿਲ੍ਹੇ 'ਚ ਚੱਲੋ। ਮਹਾਰਾਜ ਕਹਿੰਦੇ ਨਹੀਂ, ਉਹਦੇ ਵਿੱਚ ਹੋਰ ਵੀ ਨੁਕਸਾਨ ਹੋਵੇਗਾ, ਨਗਰ ਦਾ ਨੁਕਸਾਨ ਹੋਵੇਗਾ, ਕੋਈ ਮੈਦਾਨ ਹੋਵੇ, ਖੁੱਲ੍ਹੀ ਜਗ੍ਹਾ ਹੋਵੇ। ਫਿਰ ਰਾਏ ਜੋਧ ਨੇ ਆਖਿਆ ਜੀ ਨਥਾਣੇ ਦੇ ਲਾਗੇ ਜਿਹੜੇ ਰਮਾਣੇ ਸਿੱਖ ਨੇ ਉਹ ਕਾਲੂ ਦੀ ਗੰਗਾ ਆਖਦੇ ਨੇ, ਇੱਕ ਛੱਪੜੀ ਉਹਦੇ ਵਿੱਚ ਪਾਣੀ ਆ 10 ਕੋਹ ਤੱਕ, ਫਿਰ ਹੋਰ ਕਿਤੇ ਪਾਣੀ ਨਜ਼ਰ ਨਹੀਂ ਆਉਂਦਾ, ਰੇਤ ਦੇ ਟਿੱਬੇ ਬਣੇ ਹੋਏ ਨੇ ਕੁਦਰਤੀ, ਜਿਵੇਂ ਦੀਵਾਰ ਖੜੀ ਹੁੰਦੀ ਹੈ ਵੱਡੀ, ਇਹ ਕੁਦਰਤ ਨੇ। ਉਹ ਨਕਸ਼ਾ ਉਹ ਦ੍ਰਿਸ਼ਾ ਜਿਹੜਾ ਗੁਰੂ ਕੇ ਪਿਆਰੇ ਸਤਿਗੁਰੂ ਮਹਾਰਾਜ ਦੇ ਅੱਗੇ ਰਾਏ ਜੋਧ ਦੱਸ ਰਿਹਾ ਹੈ। ਰਾਏ ਜੋਧ ਇੱਕ ਐਸਾ ਸੂਰਮਾ ਐਸਾ ਯੋਧਾ ਹੋਇਆ, ਉਹਦਾ ਭਰਾ ਸੀ ਸਲੇਮ ਸ਼ਾਹ, ਉਹਦਾ ਚਾਚਾ ਸੀ ਉਗਰ ਸੈਨ। ਇਹ ਰਾਏ ਜੋਧ ਸੀ ਪਹਿਲਾਂ, ਇਹ ਗੁਰੂ ਕੇ ਪਿਆਰੇ ਉਹ ਸਖੀ ਸਰਵਰਾਂ ਨੂੰ ਮੰਨਦਾ ਸੀ, ਬਹੁਤ ਗਿਣਤੀ ਸੀ ਜਿਹੜੀ ਸਖੀ ਸਰਵਰੀਆਂ ਨੂੰ ਮੰਨਦੀ ਸੀ। ਸਖੀ ਸਰਵਰੀਆਂ ਦਾ ਇੱਕੋ ਹੀ ਜਿਹੜਾ ਪ੍ਰੋਗਰਾਮ ਆ, ਆਪਾਂ ਹੁਣ ਵੀ ਨਗਰਾਂ ਪਿੰਡਾਂ ਦੇ ਵਿੱਚ ਤੁਸੀਂ ਵੇਖਦੇ ਹੋ ਪੀਰਖਾਨੇ ਬਣੇ ਹੋਏ ਨੇ, ਵੀਰਵਾਰ ਵਾਲੇ ਦਿਨ ਰੋਟ ਬਣਾਇਆ ਜਾਂਦਾ ਹੈ, ਉਹਦੀ ਜਿਹੜੀ ਭੇਟਾ ਨਾ ਉਹਦਾ ਜਿਹੜਾ ਪ੍ਰਸ਼ਾਦ ਆ ਉਹ ਰੋਟ ਆ, ਹੁਣ ਵੀ ਕਈ ਨਗਰਾਂ ਦੇ ਵਿੱਚ ਬਣਾਉਂਦੇ ਨੇ। ਖਾਸ ਕਰਕੇ ਵੱਡੇ ਸਿੱਖ ਜਿਹੜੇ ਜ਼ਿਮੀਂਦਾਰ ਪਰਿਵਾਰ ਸੀ ਉਹ ਜੁੜੇ ਹੋਏ ਸੀ, ਵੱਡੇ ਵੱਡੇ ਸਿੱਖ ਜਿਹੜੇ ਗੁਰੂ ਮਹਾਰਾਜ ਦੇ ਨਾਲ ਜੁੜੇ ਆ ਕੇ ਭਾਈ ਮੰਝ ਜੀ ਵਰਗੇ, ਉਹ ਪਹਿਲਾਂ ਸਖੀ ਸਰਵਰੀਆਂ ਨੂੰ ਹੀ ਮੰਨਦੇ ਸੀ, ਉਹ ਸਤਿਗੁਰੂ ਮਹਾਰਾਜ ਦੇ ਨਾਲ ਜੁੜੇ। ਰਾਏ ਜੋਧ ਵੀ ਸਖੀ ਸਰਵਰੀਆ ਸੀ, ਇਹਦੀ ਘਰਵਾਲੀ ਜੋ ਇਹਦੀ ਸਿੰਘਣੀ ਸੀ ਗੁਰੂ ਕੇ ਪਿਆਰਿਓ ਜਿਹਦੀ ਧਰਮ ਸੁਪਤਨੀ ਸੀ, ਉਹ ਗੁਰੂ ਨਾਨਕ ਦੇ ਦਰ ਜੁੜੀ ਹੋਈ ਸੀ, ਉਹਨੇ ਆਪਦੇ ਪਤੀ ਪਰਮੇਸ਼ਰ ਨੂੰ ਮੋੜਿਆ, ਗੁਰੂ ਨਾਨਕ ਦੇ ਦਰ ਦਾ ਸਿੱਖ ਬਣਾਇਆ। ਰਾਏ ਜੋਧ ਸਤਿਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਜਦੋਂ ਘਰੇ ਗਿਆ ਤੇ ਘਰਵਾਲੀ ਨਾਲ ਸਾਰੀ ਗੱਲਬਾਤ ਕੀਤੀ ਤੇ ਉਸਨੇ ਆਖਿਆ ਪਿਆਰਿਓ ਵੇਖਿਓ ਜੇ ਸਮਾਂ ਬਣਿਆ ਹੈ ਗੁਰੂ ਨੂੰ ਆਪਾਂ ਪਿੱਠ ਨਹੀਂ ਵਿਖਾਉਣੀ, ਆਪਾਂ ਗੁਰੂ ਦੇ ਹੁਕਮ ਤੇ ਫੁੱਲ ਚੜਾਉਣੇ ਨੇ, ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇਹ ਕੁੱਲ ਦੁਨੀਆਂ ਦੇ ਮਾਲਕ ਨੇ, ਕੁੱਲ ਦੁਨੀਆਂ ਦੇ ਮਾਲਕ। 500 ਸਵਾਰ ਰਾਏ ਜੋਧ ਆਪਦੇ ਪਾਸ ਰੱਖਦਾ ਸੀ। ਰਾਏ ਜੋਧ ਨੇ ਆਪਣੀ ਧਰਮ ਸੁਪਤਨੀ ਦੇ ਬੋਲ ਸੁਣੇ ਗੁਰੂ ਕੇ ਪਿਆਰੇ। ਰਾਏ ਜੋਧ ਨੇ ਫਿਰ ਇੱਕੋ ਹੀ ਗੱਲ ਆਖੀ ਭਾਗਾਂ ਵਾਲੀਏ, ਜੇ ਇਹ ਸਮਾਂ ਬਣਿਆ ਹੀ ਨਾ, ਬਸ ਗੁਰੂ ਮਿਹਰ ਭਰਿਆ ਇੱਕ ਹੱਥ ਰੱਖੇ ਸਿਰ ਤੇ, ਅਸੀਂ ਆਪਦੀ ਤੋੜ ਨਿਭਾਵਾਂਗੇ, ਮੈਂ ਕਦੇ ਵੀ ਗੁਰੂ ਤੋਂ ਬੇਮੁੱਖ ਨਹੀਂ ਹੋਵਾਂਗਾ। ਬਸ ਇਹੀ ਅਰਦਾਸ ਅੱਜ ਵੀ ਸਾਡੀ ਸਿੱਖ ਦੀ ਹੋਣੀ ਚਾਹੀਦੀ ਹੈ, ਸਾਡੀ ਗੁਰੂ ਦੇ ਨਾਲ ਤੋੜ ਨਿਭ ਜਾਵੇ, ਅਸੀਂ ਗੁਰੂ ਤੋਂ ਬੇਮੁੱਖ ਨਾ ਹੋਈਏ। ਸਤਿਗੁਰੂ ਮਹਾਰਾਜ ਜੀ ਨੇ ਚਾਲੇ ਪਾਏ, ਉਸ ਕਾਲੂ ਦੀ ਜਿਹੜੀ ਗੰਗਾ ਵੱਜਦੀ ਸੀ ਉੱਥੇ ਆ ਕੇ ਮਹਾਰਾਜ ਨੇ ਤੰਬੂ ਲਗਾ ਦਿੱਤੇ। ਫਿਰ ਜਿੰਨਾ ਇਲਾਕਾ ਸੀ, ਇਲਾਕੇ ਦੇ ਵਿੱਚੋਂ ਗੁਰੂ ਕੇ ਪਿਆਰੇ ਸਿੱਖ ਨਗਰਾਂ ਦੇ ਵਿੱਚੋਂ ਰਸਦ ਪਾਣੀ ਲੈ ਕੇ ਗੱਡੇ ਭਰ ਕੇ ਤੁਰ ਪਏ ਨੇ। ਸਤਿਗੁਰੂ ਮਹਾਰਾਜ ਦੇ ਦਰ 'ਤੇ ਕਿਸੇ ਚੀਜ਼ ਦੀ ਕੋਈ ਘਾਟ ਕੋਈ ਕਮੀ ਨਹੀਂ, ਕੋਈ ਕਮੀ ਨਹੀਂ ਸੀ। ਉੱਧਰੋਂ ਲਲਾ ਬੇਗ ਉਹਦਾ ਭਰਾ ਸੀ ਜਿਹੜਾ ਸੀ ਕਮਰ ਬੇਗ, ਅਤੇ ਉਹਦੇ ਦੋ ਪੁੱਤ ਸੀ ਅਤੇ ਲਲਾ ਬੇਗ ਦੇ ਭਤੀਜੇ ਕਾਸਮ ਬੇਗ ਸਮਸ ਬੇਗ ਇੱਕ ਭਾਣਜਾ ਸੀ ਅਤੇ ਕਾਬਲੀ ਵੀ। 35,000 ਫੌਜ ਇੱਧਰ, 1200 ਉੱਧਰ, 35,000। ਜ਼ਲਾ ਬੇਗ ਅਲੀ ਅਲੀ ਦੇ ਨਾਰੇ ਮਾਰਦਾ ਹੋਇਆ ਲਾਹੌਰ ਤੋਂ ਮਾਲਵੇ ਦੇ ਵੱਲ ਨੂੰ ਚੱਲ ਪਿਆ। ਇੱਧਰ ਸਤਿਗੁਰੂ ਮਹਾਰਾਜ ਤਿਆਰੀ ਕਰਦੇ ਨੇ, ਭਾਈ ਕੀ ਡਰੋਲੀ ਤੋਂ ਭਾਈ ਕਲਿਆਣਾ ਜੀ ਸੀ ਉਹਨਾਂ ਦੇ ਗੁਰੂ ਕੇ ਪਿਆਰੇ ਪਰਿਵਾਰ ਦੇ ਵਿੱਚ ਗੁਰੂ ਦਾ ਸਿੱਖ ਆ ਕੇ ਹਾਜ਼ਰ ਹੋ ਗਿਆ, 100 ਸਵਾਰ ਉਹਦੇ ਕੋਲ। ਜਿੰਨੇ ਵੀ ਇਲਾਕੇ ਦੇ ਯੋਧੇ ਸੀ ਸਾਰੀਆਂ ਸੰਗਤਾਂ ਆਉਣ ਲੱਗੀਆਂ ਨੇ, ਸਤਿਗੁਰੂ ਮਹਾਰਾਜ ਦੇ ਪਾਸ ਕਿਸੇ ਚੀਜ਼ ਦੀ ਘਾਟ ਨਹੀਂ। ਜਦੋਂ ਮਹਾਰਾਜ ਦੇ ਲਾਗੇ ਪਹੁੰਚਿਆ, ਪਹਿਲਾਂ ਭਾਈ ਰੂਪੇ ਆਇਆ ਲਲਾ ਬੇਗ, ਉਹ ਤੋਂ ਪਤਾ ਲੱਗਿਆ ਮਹਾਰਾਜ ਤਾਗੀ ਨਿਕਲ ਗਈ, ਹੁਣ ਮਹਾਰਾਜ ਦੇ ਨੇੜੇ ਆ ਗਿਆ। ਉਹ ਤੋਂ ਪੰਜ ਕੋਹ ਦੀ ਵਾਟ ਤੇ ਸਤਿਗੁਰੂ ਮਹਾਰਾਜ ਦੇ ਤੰਬੂ ਲੱਗੇ ਹੋਏ ਨੇ। ਉਹਨੇ ਰੁਕ ਕੇ ਆਪਦਾ ਇੱਕ ਸੂਹੀਆ, ਆਪਦਾ ਜਸੂਸ ਜਿਹੜਾ ਹਸਨ ਖਾਂ, ਉਹਨੂੰ ਘੱਲਿਆ, ਜਾ ਇੱਕ ਵਾਰ ਦੇਖ ਕੇ ਆ ਮਹਾਰਾਜ ਦੇ ਕੋਲੇ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੇ ਕਿੰਨੀ ਕੁ ਸੈਨਾ ਹੈ, ਕਿੰਨੇ ਕੁ ਸਿੱਖ ਨੇ। ਹਸਨ ਖਾਂ ਉਹਨੇ ਭੇਸ ਬਦਲਿਆ, ਸਿੱਖਾਂ ਵਾਲਾ ਭੇਸ ਬਣਾਇਆ, ਸਤਿਗੁਰੂ ਮਹਾਰਾਜ ਦੇ ਤੰਬੂਆਂ ਦੇ ਵਿੱਚ ਆ ਗਿਆ। ਪੋਲੇ ਪੈਰਾਂ ਦੇ ਨਾਲ ਉਹ ਫਿਰਦਾ ਵਿੜਕ ਲੈਂਦਾ, ਕਿਤੇ ਉਦੋਂ ਮੂੰਹੋਂ ਨਿਕਲ ਗਿਆ, ਸਾਡੀ ਫੌਜ ਤਾਂ ਵੱਧ ਹੈ। ਬਾਬਾ ਬਿਧੀ ਚੰਦ ਸੀ, ਉਹਦੇ ਕੰਨੀ ਇਹ ਗੱਲ ਪੈ ਗਈ। ਉਹਨੇ ਅੱਗੇ ਹੋ ਕੇ ਜਦੋਂ ਬਾਂਹ ਤੋਂ ਪਕੜਿਆ ਤੇ ਦਿੱਤਾ ਗੇੜਾ, ਉਹਨੇ ਇੱਕਦਮ ਆਖਿਆ, ਗੁਰੂ ਕੇ ਸਿੱਖਾ, ਵੇਖੀ ਕਿਤੇ ਮੇਰੇ ਕੁਝ ਮਾਰ ਨਾ ਦੇਈ, ਤੈਨੂੰ ਤੇਰੇ ਗੁਰੂ ਦੇ ਚਰਨਾਂ ਦੀ ਸਹੁੰ। ਜਦੋਂ ਇੰਨੀ ਗੱਲ ਆਖੀ ਨਾ ਹਸਨ ਖਾਂ ਨੇ, ਜਿਹੜਾ ਸਿੱਖਾਂ ਦੇ ਭੇਸ ਦੇ ਵਿੱਚ ਸੀ, ਤੈਨੂੰ ਤੇਰੇ ਗੁਰੂ ਦੇ ਚਰਨਾਂ ਦੀ ਸਹੁੰ, ਬਿਧੀ ਚੰਦ ਧੱਫਾ ਮਾਰਨ ਲੱਗਿਆ ਸੀ, ਰੁਕ ਗਿਆ, ਸਤਿਗੁਰੂ ਮਹਾਰਾਜ ਜੀ ਦੇ ਪਾਸ ਲੈ ਕੇ ਆ ਗਏ। ਹਸਨ ਖਾਂ ਨੇ ਸਾਰੀ ਗੱਲ ਦੱਸ ਦਿੱਤੀ, ਜੀ ਮੈਂ ਲੱਲਾ ਬੇਗ ਦਾ ਘੱਲਿਆ ਹੋਇਆ ਹਾਂ, ਮੈਂ ਤੁਹਾਡੀ ਸੂਹ ਲੈਣ ਵਾਸਤੇ ਆਇਆ, ਕਿੰਨੀ ਕੁ ਫੌਜ ਹੈ, ਕਿੰਨੀ ਕੁ ਤਿਆਰੀ ਹੈ। ਮਹਾਰਾਜ ਕਹਿੰਦੇ, ਹਸਨ ਖਾਂ ਗੱਲ ਤਾਂ ਬਾਅਦ 'ਚ ਕਰਦੇ ਹਾਂ, ਪਹਿਲਾਂ ਗੁਰੂ ਕੇ ਲੰਗਰ ਚੱਲਦੇ ਆ, ਲੰਗਰ ਛਕ। ਗੁਰੂ ਕੇ ਲੰਗਰ ਛਕਾਏ, ਹੁਣ ਹਸਨ ਖਾਂ ਨੇ ਗੁਰੂ ਕੇ ਲੰਗਰ ਛਕ ਲਏ। ਸਤਿਗੁਰੂ ਮਹਾਰਾਜ ਕਹਿੰਦੇ, ਹਸਨ ਖਾਂ ਅਸੀਂ ਨਹੀਂ ਚਾਹੁੰਦੇ ਵੀ ਦੁਨੀਆਂ ਦੇ ਇਸ ਸੰਸਾਰ ਇਸ ਦੇਸ਼ ਦੇ ਵਿੱਚ ਕੋਈ ਖੂਨ ਖਰਾਬਾ ਹੋਵੇ। ਸਿੱਖ ਤਾਂ ਪੂਰੇ ਸੰਸਾਰ ਦੀ ਅਰਦਾਸ ਕਰਦਾ, ਆਪਾਂ ਦੁਨੀਆਂ ਦੀ ਅਰਦਾਸ ਕਰਦੇ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ। ਜੰਗ ਹੁੰਦੀ ਤਾਂ ਮਾੜੀ, ਪਰ ਕੀ ਹੋ ਗੁਰੂ ਕੇ ਪਿਆਰਿਓ, ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਫਿਰ ਲੜਨੀ ਪੈਂਦੀ ਹੈ, ਆਪਦੀ ਹੋਂਦ ਨੂੰ ਬਚਾਉਣ ਵਾਸਤੇ ਫਿਰ ਲੜਨਾ ਪੈਂਦਾ। ਕੀ ਗੱਲ, ਇਹ ਮਾੜੀ ਜੀ ਆਪਾਂ ਅਰਦਾਸ ਕਰਦੇ ਹਾਂ, ਇਹੋ ਜਿਹੀ ਜੰਗ ਕਦੇ ਨਾ ਲੱਗੇ ਜਿਵੇਂ ਹੁਣ ਤੀਜੀ ਜੰਗ ਦੇ ਆਪਾਂ ਬੂਹੇ 'ਤੇ ਖੜੇ ਹਾਂ। ਪਰ ਸਤਿਗੁਰੂ ਮਹਾਰਾਜ ਅੱਗੇ ਹਮੇਸ਼ਾ ਹੀ ਜੰਗ ਦੇ ਬਾਰੇ ਇਹੀ ਅਰਦਾਸ ਕਰਦੇ ਹਾਂ, ਦਾਤਾ ਬਚਾ ਕੇ ਰੱਖੀ, ਕਿਸੇ ਦਾ ਦਿਮਾਗ ਫਿਰ ਨਾ ਜਾਵੇ। ਜੋ ਕੁਝ ਵੀ ਪੂਰੇ ਵਰਲਡ ਦੇ ਵਿੱਚ ਹੋ ਰਿਹਾ ਉਹ ਸਾਡੇ ਸਾਹਮਣੇ ਆ। ਅੱਜ ਸਤਿਗੁਰੂ ਮਹਾਰਾਜ ਕਹਿੰਦੇ, ਹਸਨ ਖਾਂ ਅਸੀਂ ਨਹੀਂ ਸੀ ਚਾਹੁੰਦੇ ਵੀ ਕਿਸੇ ਨਾਲ ਲੜੀਏ, ਪਿਆਰ ਨਾਲ ਰਹਿਣਾ ਅਸੀਂ ਤਾਂ, ਗੁਰੂ ਨਾਨਕ ਦਾ ਡਰ ਹੈ, ਪਰ ਜੇ ਹਕੂਮਤ ਧੱਕਾ ਕਰਦੀ ਏ ਫਿਰ ਅਸੀਂ ਧੱਕੇਸ਼ਾਹੀ ਦਾ ਜਵਾਬ ਦੇਣਾ ਹੈ। ਜੇ ਲੱਲਾ ਬੇਗ ਚੜ੍ਹ ਕੇ ਆਇਆ ਅਸੀਂ ਮੁਕਾਬਲਾ ਕਰਾਂਗੇ, ਡਟ ਕੇ ਮੁਕਾਬਲਾ ਹੋਵੇਗਾ। ਹਸਨ ਖਾਂ 'ਤੇ ਬੜਾ ਅਸਰ ਪਿਆ। ਉਹ ਜਦੋਂ ਵਾਪਸ ਗਿਆ ਨਾ, ਲੱਲਾ ਬੇਗ ਪੁੱਛਦਾ, ਹਸਨ ਖਾਂ ਆ ਗਿਆ? ਉਹ ਕਹਿੰਦਾ, ਹਾਂ। ਹਸਨ ਖਾਂ ਗੁਰੂ ਦੇ ਪਾਸ ਕਿੰਨੀ ਕੁ ਫੌਜ ਏ, ਉਹਨਾਂ ਦੀ ਤਿਆਰੀ ਕਿੰਨੀ ਕੀ, ਕਿਹੋ ਜਿਹੇ ਹਥਿਆਰ ਨੇ ਉਹਨਾਂ ਦੇ ਪਾਸ, ਮੋਰਚਾਬੰਦੀ ਕਿੱਥੇ ਕਿੱਥੇ ਕੀਤੀ ਹੋਈ ਏ, ਛੇਤੀ ਦੱਸ, ਅਸੀਂ ਰਾਤੋ ਰਾਤ ਹਮਲਾ ਕਰੀਏ। ਹਸਨ ਖਾਂ ਕਹਿੰਦਾ, ਲੱਲਾ ਬੇਗ, ਗੁਰੂ ਨੂੰ ਤੁਸੀਂ ਜੰਗ ਦੇ ਵਿੱਚ ਨਹੀਂ ਜਿੱਤ ਸਕਦੇ। ਹਾਂ, ਗੁਰੂ ਨੂੰ ਜਿੱਤਿਆ ਜਾ ਸਕਦਾ ਉਹਨੂੰ ਪ੍ਰੇਮ ਦੇ ਨਾਲ ਜਿੱਤਿਆ ਜਾ ਸਕਦਾ, ਉਹਨੂੰ ਪਿਆਰ ਦੇ ਨਾਲ ਜਿੱਤਿਆ ਜਾ ਸਕਦਾ, ਉਹਨੂੰ ਤੇਗਾਂ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ। ਸੱਚਾਈ, ਹਸਨ ਖਾਂ ਲੱਲਾ ਬੇਗ ਦੇ ਸਾਹਮਣੇ ਖੜਾ ਜੋ ਬੋਲ ਰਿਹਾ ਸੀ, ਉਹਦਾ ਜ਼ਿਕਰ ਢਾਡੀ ਜੱਥੇ ਤੋਂ ਇੰਜ ਸੁਣਾ।

हसन खान सच्चाई बोल रहा है। लला बेग कोल खड़ा काजी बहलोल खां जिहड़ा ऐन कट्टड़वाद दे विच घड़ोचा हुण उह कित्थों बर्दाश्त कर लवे। होवे मुसलमान साडा जसूस होवे सूइया होवे ते सिफत करे गुरु की वडियाई करे उन्हां दे सिखां दी ਇਹ ਉਹ ਤੋਂ ਬਰਦਾਸ਼ਤ ਨਾ ਹੋਇਆ। ਨਾਲੇ ਸਤਿਗੁਰੂ ਮਹਾਰਾਜ ਜੀ ਨੇ ਫੈਸਲਾ ਲਿਆ ਕਹਿੰਦੇ ਕਿਸੇ ਜਿਹਦੇ ਅੰਦਰ ਐਨ ਕੂੜ ਭਰਿਆ ਪਿਆ ਹੈ ਜਿਹੜਾ ਆਪ ਕਾਣਾ ਹੈ ਉਹਨੂੰ ਕਹਿ ਕੇ ਵੇਖ ਲਿਓ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਚੋਰ ਨੂੰ ਕਹਿ ਕੇ ਵੇਖ ਲਿਓ ਤੂੰ ਚੋਰ, ਨਸ਼ੇੜੀ ਨੂੰ ਕਹਿ ਕੇ ਵੇਖ ਲਿਓ, ਚਿੱਟੇ ਵਾਲੇ ਨੂੰ ਕਹਿ ਕੇ ਵੇਖ ਲਿਓ, ਉਹ ਬੜੇ ਭੁੜਕਦੇ ਨੇ। ਇਹ ਸਤਿਗੁਰੂ ਮਹਾਰਾਜ ਜੀ ਦਾ ਫੈਸਲਾ, ਜਦੋਂ ਉਹਨਾਂ ਨੂੰ ਸੱਚੀ ਗੱਲ ਕਹੂੰਗੀ ਨਾ ਉਹ ਬਹੁਤ ਭੁੜਕਣਗੇ। ਤੇ ਗੁਰੂ ਕੇ ਪਿਆਰਿਓ ਜਦੋਂ ਲਲਾ ਬੇਗ ਤੇ ਕਾਜ਼ੀ ਬਹਿਲੋਲ ਖਾਂ ਸੁਣਦੇ ਨੇ ਵੀ ਤਾਂ ਗੁਰੂ ਦੀ ਵੀ ਸਿਫਤ ਕਰਦਾ, ਅਸੀਂ ਤਾਂ ਲੈਣ ਭੇਜਿਆ ਸੀ ਸੂ, ਇਹ ਕਹਿੰਦਾ ਤੁਸੀਂ ਜਿੱਤ ਨਹੀਂ ਸਕਦੇ, ਸਾਡੇ ਕੋਲ 35,000 ਫੌਜ ਆ, ਲੜਾਕੇ ਨੇ ਸਾਡੇ ਕੋਲ, ਈਸਬ ਜਈ ਯੂਸਬ ਜਈ ਹਬਸ਼ੀ ਲੋਕ, ਤੁਰਕਮਾਨੀ ਲੋਕ, ਕਾਬਲੀ ਲੋਕ, ਵੱਖ ਵੱਖ ਜਿਹੜੇ ਦੇਸ਼ਾਂ ਦੇ ਸੀ ਲੜਾਕੇ ਸੀ ਉਹਨਾਂ ਨੇ ਇਕੱਠੇ ਕੀਤੇ ਹੋਏ ਸੀ, ਉਹਨਾਂ ਨੂੰ ਮਾਣ ਸੀ। ਉਹ ਕਹਿੰਦਾ ਇਹ ਕਹਿੰਦਾ ਤੁਸੀਂ ਜਿੱਤ ਨਹੀਂ ਸਕਦੇ ਤੇ ਇਹ ਗੁਰੂ ਦੀ ਵਡਿਆਈ ਕਰਦਾ। ਕਾਜ਼ੀ ਬਹਿਲੋਲ ਖਾਂ ਤੜਫ ਉੱਠਿਆ, ਉਹ ਕਹਿੰਦਾ ਲਲਾ ਬੇਗ ਇਹ ਕਾਫਰਾਂ ਦੀ ਉਸਤਤ ਕਰਦਾ, ਜਿਹੜੇ ਸਾਡੇ ਧਰਮ ਦੇ ਅੰਦਰ ਕਾਫਰਾਂ ਦੀ ਵਡਿਆਈ ਕਰਦੇ ਨੇ ਫਿਰ ਉਹਨਾਂ ਨੂੰ ਸਜ਼ਾ ਇਹ ਦਿੱਤੀ ਜਾਂਦੀ ਹੈ ਉਹਨਾਂ ਦੇ ਸਰੀਰ 'ਤੇ ਕੁਰੜੇ ਮਾਰੋ, ਕੁਰੜੇ। ਬਸ ਕਹਿਣ ਦੀ ਦੇਰ ਸੀ, ਲਲਾ ਬੇਗ ਨੇ ਇਸ਼ਾਰਾ ਕੀਤਾ, ਹਸਨ ਖਾਂ ਢਾ ਲਿਆ ਉੱਥੇ, ਕੁਰੜੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਕੁਰੜੇ ਮਾਰੇ ਸਾਰੇ ਪਿੰਡੇ 'ਤੇ ਉਹਦੇ ਲਾਸ਼ਾਂ ਪਾ ਦਿੱਤੀਆਂ ਗਈਆਂ, ਜਿੱਥੇ ਕੁਰੜਾ ਵੱਜਦਾ ਹੈ ਨਾਲ ਹੀ ਮਾਸ ਨੂੰ ਉਠਾਉਂਦਾ ਹੈ। ਜਦੋਂ ਚੀਕਾਂ ਮਾਰ ਰਿਹਾ ਸੀ ਧੱਕੇ ਮਾਰੇ, ਲਲਾ ਬੇਗ ਨੇ ਆਖਿਆ ਧੱਕੇ ਮਾਰ ਕੇ ਕੱਢ ਦਿਓ ਇਸ ਨੂੰ ਆਪਣੇ ਤੰਬੂਆਂ ਦੇ ਵਿੱਚੋਂ, ਕੱਢ ਦਿੱਤਾ ਗਿਆ। ਉਹ ਰੋਂਦਾ ਕੁਰਲਾਂਦਾ ਦੁਬਾਰਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ, ਮੀਰੀ ਪੀਰੀ ਦੇ ਮਾਲਕ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਮਾਲਕਾ ਮੈਂ ਤਾਂ ਜਾ ਕੇ ਇਹੀ ਗੱਲ ਆਖੀ ਸੀ ਵੀ ਗੁਰੂ ਨੂੰ ਜਿੱਤ ਨਹੀਂ ਸਕਦੇ, ਨਾ ਗੁਰੂ ਜੰਗ ਚਾਹੁੰਦੇ ਆ, ਅਮਨ ਚਾਹੁੰਦੇ ਨੇ, ਪਰ ਉਹਨਾਂ ਤੋਂ ਇਹ ਗੱਲ ਸੁਣੀ ਨਾ ਗਈ, ਉਹਨਾਂ ਨੇ ਕੁੱਟ ਕੁੱਟ ਕੇ ਮੇਰਾ ਇਹ ਹਾਲ ਕਰ ਦਿੱਤਾ। ਮਹਾਰਾਜ ਕਹਿੰਦੇ ਹਸਨ ਖਾਂ ਕੋਈ ਨਾ, ਤੇਰਾ ਇਲਾਜ ਕਰਦੇ ਆ, ਘਬਰਾ ਨਾ, ਚਿੱਤ ਹੌਲਾ ਨਾ ਕਰ, ਸਮਾਂ ਆਊਗਾ ਜਿਸ ਕਾਬਲ ਤੋਂ ਉਹ ਲਲਾ ਬੇਗ ਆ ਗਿਆ ਉਹੀ ਕਾਬਲ ਦਾ ਸੂਬੇਦਾਰ ਵੀ ਤੂੰ ਬਣੇਗਾ। ਇਹ ਮੀਰੀ ਪੀਰੀ ਦੇ ਮਾਲਕ ਦੇ ਬਚਨ ਹੋ ਗਏ, ਕਹਿੰਦੇ ਸੂਬੇਦਾਰ ਵੀ ਉੱਥੋਂ ਦਾ ਤੂੰ ਹੀ ਬਣਨਾ ਹੈ, ਘਬਰਾ ਨਾ। ਮੱਲਮ ਪੱਟੀ ਕੀਤੀ ਗਈ ਤੇ ਸਤਿਗੁਰੂ ਮਹਾਰਾਜ ਦੇ ਸਿੱਖ ਦੀ ਸੇਵਾ ਕਰਦੇ ਨੇ। ਲਲਾ ਬੇਗ ਉਹ ਚਾਹੁੰਦਾ ਸੀ ਬਈ ਇੱਕਦਮ ਨੇੜੇ ਹੋ ਕੇ ਰਾਤਰੀ ਹਮਲਾ ਕਰ ਦਈਏ। ਉੱਧਰ ਬਾਬਾ ਵਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਖਿਆ ਸੱਚੇ ਪਾਤਸ਼ਾਹ ਫੌਜਾਂ ਨੇੜੇ ਨੂੰ ਆ ਗਈਆਂ, ਜੇ ਤੁਹਾਡਾ ਹੁਕਮ ਹੋਵੇ ਆਪਾਂ ਵੀ ਰਾਤ ਨੂੰ ਹੀ ਉਹਨਾਂ ਦੇ ਤੰਬੂਆਂ 'ਤੇ ਹਮਲਾ ਕਰ ਦਈਏ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਵਿਧੀ ਚੰਦ ਸ਼ੇਰਾ ਇੱਕ ਗੱਲ ਹਮੇਸ਼ਾ ਯਾਦ ਰੱਖੀ, ਇਹ ਪੱਲੇ ਬੰਨ ਲਈ, ਜਿਹੜਾ ਹਥਿਆਰਹੀਣ ਹੋਵੇ, ਹਥਿਆਰਹੀਣ ਉਹਦੇ 'ਤੇ ਕਦੇ ਵੀ ਆਪਾਂ ਵਾਰ ਨਹੀਂ ਕਰਨਾ, ਜਿਹਦੇ ਕੋਲ ਹਥਿਆਰ ਹੀ ਨਹੀਂ, ਜਾਂ ਜਿਹੜਾ ਭੱਜ ਤੁਰੇ ਪਿੱਛੋਂ ਵਾਰ ਨਹੀਂ ਕਰਨਾ, ਬਜ਼ੁਰਗ 'ਤੇ ਵਾਰ ਨਹੀਂ ਕਰਨਾ, ਬੱਚੇ 'ਤੇ ਵਾਰ ਨਹੀਂ ਕਰਨਾ, ਔਰਤ 'ਤੇ ਵਾਰ ਨਹੀਂ ਕਰਨਾ, ਡਿੱਗੇ ਪਏ 'ਤੇ ਵਾਰ ਨਹੀਂ ਕਰਨਾ, ਜਿਹੜਾ ਤੁਹਾਡੀ ਸ਼ਰਨ ਆ ਜਾਵੇ ਉਸ 'ਤੇ ਵਾਰ ਨਹੀਂ ਕਰਨਾ। ਜਿਹੜੇ ਇਹਨਾਂ ਗੱਲਾਂ 'ਤੇ ਪਹਿਰਾ ਦਿੰਦੇ ਨੇ ਉਹਨਾਂ ਦਾ ਤਪ ਤੇਜ਼ ਬਣਿਆ ਰਹਿੰਦਾ, ਇਹ ਤਪ ਤੇਜ਼। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਇੱਕ ਕਾਜ਼ੀ ਨੂਰ ਮੁਹੰਮਦ ਆਇਆ, ਕਾਜ਼ੀ ਨੂਰ ਮੁਹੰਮਦ ਸੀ ਜਿਹੜਾ, ਉਹਨੇ ਆਪਣਾ ਸਫ਼ਰਨਾਮਾ ਲਿਖਿਆ ਅਤੇ ਉਹ ਪੂਰਾ ਐਨ ਉਹ ਵੀ ਕੱਟੜਵਾਦੀ ਸੀ, ਉਹਨੇ ਆਹ ਸ਼ਬਦ ਵਰਤਿਆ ਸਿੱਖਾਂ ਬਾਰੇ, ਸੱਗ, ਸੱਗ ਕੁੱਤੇ ਨੂੰ ਆਖਿਆ ਜਾਂਦਾ, ਉਹ ਤੁਹਾਡੀ ਬਹਾਦਰੀ ਵੀ ਕਰਦਾ, ਬਹਾਦਰੀ ਵੀ ਕਰਦਾ ਏ, ਉਹਦਾ ਜ਼ਿਕਰ ਕਰਦਾ ਤੁਹਾਡੀ ਬਹਾਦਰੀ ਦਾ, ਬਹਾਦਰੀ ਤੋਂ ਬੜਾ ਪ੍ਰਭਾਵਿਤ ਸੀ ਉਹ, ਤੁਹਾਡੀਆਂ ਸਿਫਤਾਂ ਕਰਦਾ, ਨਾਲੇ ਸ਼ਬਦ ਉਹ ਸੱਗ ਵਰਤਦਾ ਕੁੱਤੇ। ਪਰ ਉਹ ਕਹਿੰਦਾ ਮੈਂ ਇੱਕ ਇਹਨਾਂ 'ਚ ਖੂਬੀ ਵੇਖੀ ਆ, ਮੈਂ ਇੱਕ ਇਹਨਾਂ 'ਚ ਵਡਿਆਈ ਵੇਖੀ, ਉਹ ਇਹ ਆ ਇਹ ਨਾ ਤਾਂ ਡਿੱਗੇ 'ਤੇ
ਹਥਿਆਰ ਚੁੱਕਦੇ ਨੇ ਤੇ ਨਾ ਇਹ ਬੱਚੇ ਤੇ ਨਾ ਕਿਸੇ ਔਰਤ ਤੇ ਜਾਂ ਦੁਸ਼ਮਣ ਦੀ ਧੀ ਭੈਣ ਵੀ ਇਹਨਾਂ ਦੇ ਅੱਗੇ ਹੋਵੇ ਉਹਨੂੰ ਪਾਸੇ ਕਰ ਦਿੰਦੇ। ਇਹ ਤੁਹਾਡੇ ਇਖਲਾਕ ਦੀ ਗੱਲ ਕਾਜ਼ੀ ਨੂਰ ਮੁਹੰਮਦ ਨੂੰ ਵੀ ਕਰਨੀ ਪਈ। ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਵੇਖੀ ਕਿਤੇ ਸ਼ੀਰਾ, ਇਹਨਾਂ ਸੱਤਾਂ ਗੱਲਾਂ ਦਾ ਧਿਆਨ ਰੱਖੀ ਤਪ ਤੇਜ ਬਣਿਆ ਰਹੇਗਾ, ਚੜ੍ਹਦੀ ਕਲਾ ਹਮੇਸ਼ਾ ਬਣੀ ਰਹੇਗੀ। ਲੈ ਗੁਰੂ ਕੇ ਪਿਆਰਿਓ, ਜਿਸ ਦਿਨ ਸੂਰਜ ਉੱਚਾ ਹੋਇਆ ਜੰਗ ਦਾ ਆਗਾਜ਼ ਹੋਣ ਲੱਗਿਆ ਏ, ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਨੇ, ਇੱਕ ਪਾਸੇ ਲਲਾ ਬੇਗਾ ਲਾਹੌਰ ਦਾ ਚੜ੍ਹ ਕੇ ਆਇਆ ਹੋਇਆ ਕਾਬਲ ਦਾ ਸੂਬਾ ਸੀ, ਤੇ ਉਧਰੋਂ ਉਹਦੇ ਭਰਾ ਨੇ, ਉਹਦੇ ਭਤੀਜੇ ਖੜੇ ਨੇ, ਫੌਜ ਖੜੀ, ਉਹਦੇ ਜਰਨੈਲ ਖੜੇ ਨੇ, ਤੇ ਸਤਿਗੁਰੂ ਮਹਾਰਾਜ ਵੀਰ ਆਸਣ ਹੋ ਕੇ ਭੱਠੇ ਚੋਂ ਕੱਢਿਆ ਉਹਨਾਂ ਨੇ। ਜਦੋਂ ਤੀਰ ਤੰਦੀ ਤੇ ਲਿਆ, ਲਲਾ ਬੇਗ ਦੇ ਟੋਪ ਸੀ ਸਿਰ ਤੇ ਪਹਿਨਿਆ ਹੋਇਆ, ਤੇ ਟੋਪ ਦਾ ਨਿਸ਼ਾਨਾ ਲੈ ਕੇ ਸਤਿਗੁਰਾਂ ਨੇ ਤੀਰ ਛੱਡਿਆ, ਸਿੱਧਾ ਟੋਪ ਦੇ ਵਿੱਚ ਵੱਜਿਆ, ਸਿਰ ਤੋਂ ਟੋਪ ਨੂੰ ਉਡਾ ਦਿੱਤਾ ਗਿਆ। ਤੀਰ ਚੱਲਣ ਦੀ ਦੇਰ ਸੀ, ਜੰਗ ਦਾ ਆਗਾਜ਼ ਹੋ ਗਿਆ। ਅਲੀ ਅਲੀ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਗੁਰੂ ਕੇ ਸਿੱਖ, ਗੁਰੂ ਕੇ ਪਿਆਰਿਓ, ਜਾਨਾਂ ਤਲੀ ਤੇ ਧਰ ਕੇ। ਇਹ ਕਿਹਾ ਨਾ ਕਿਸੇ ਨੇ ਬੜੇ ਕਮਾਲ ਦੀਆਂ ਲਾਈਨਾਂ ਨੂੰ, ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਪੈਣਗੇ, ਉਦੋਂ ਜੰਗ ਵਿੱਚ ਜਾਣ ਵਾਲੇ ਆਮ ਨਹੀਂ ਹੁੰਦੇ। ਇਹ ਬਹੁਤ ਵੱਡੀ ਗੱਲ ਹੈ, ਪਤਾ ਹੋਵੇ। ਯਾਦ ਰੱਖਿਓ, ਜਿਹੜੇ ਘਰੋਂ ਮਰਨਾ ਮੰਡ ਕੇ ਤੁਰ ਪੈਣ, ਮਰਨਾ ਮੰਡ ਕੇ ਘਰ ਤੋਂ, ਉਹ ਦੁਨੀਆਂ ਦੇ ਵਿੱਚ ਕੋਈ ਐਸੀ ਤਾਕਤ ਨਹੀਂ ਬਣੀ, ਅੱਜ ਵੀ ਦੁਨੀਆਂ ਦੇ ਵਿੱਚ ਕੋਈ ਐਸੀ ਤਾਕਤ ਨਹੀਂ ਬਣੀ ਉਹਨਾਂ ਨੂੰ ਜਿਹੜੀ ਝੁਕਾ ਸਕੇ ਅਤੇ ਉਹਨਾਂ ਨੂੰ ਜਿਹੜੀ ਡੁਲਾ ਸਕੇ, ਜਿਹੜੇ ਘਰੋਂ ਮਰਨਾ ਮੰਡ ਕੇ ਤੁਰੇ। ਗੁਰੂ ਕੇ ਲਾਲ, ਗੁਰੂ ਕੇ ਸ਼ੇਰ ਆਪਦੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਮੈਦਾਨ 'ਚ ਆ ਗਏ ਨੇ, ਛਾਲਾਂ ਮਾਰ ਮਾਰ ਕੇ। ਉਹ ਦ੍ਰਿਸ਼, ਉਹ ਸੀਨ ਢਾਡੀ ਜੱਥਾ ਬੈਂਸ ਛੰਦ ਦੇ ਵਿੱਚ

ਪਾਸਿਆਂ ਤੋਂ ਸੂਰਮੇ ਡਟ ਕੇ ਲੜੇ ਤੇ ਲਲਾ ਬੇਗ ਦਾ ਭਰਾ ਸੀ ਜਿਹੜਾ ਕਮਰ ਬੇਗ, ਉਹ ਨਾਰੇ ਮਾਰਦਾ ਹੋਇਆ ਜਦੋਂ ਅੱਗੇ ਵਧਿਆ, ਉਹਦੇ ਮੁਕਾਬਲੇ ਦੇ ਵਿੱਚ ਰਾਏ ਜੋਧ ਉਹ ਮੀਰੀ ਪੀਰੀ ਦੇ ਮਾਲਕ ਦੇ ਅੱਗੇ ਬੇਨਤੀ ਕਰ ਰਿਹਾ, ਦਾਤਾ ਮੈਨੂੰ ਦਿਓ ਆਗਿਆ, ਮੈਂ ਵੀ ਅੱਗੇ ਜਾਵਾਂ। ਇਹ ਜੰਗ ਦਾ ਉਹ ਦ੍ਰਿਸ਼ ਸੀ ਜੋ ਮਾਲਵੇ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਇਹਨਾਂ ਨੂੰ ਤੀਸਰੀ ਜੰਗ ਆਖਦੇ ਨੇ ਜੋ ਲੜ ਰਹੇ ਨੇ। ਆਓ ਗੁਰੂ ਕੇ ਪਿਆਰਿਓ, ਇਸ ਜੰਗ ਦੇ ਵਿੱਚ ਇੱਕ ਗੱਲ ਖਾਸ ਸੀ ਜਿਹੜੀ, ਜੋ ਕੁੱਤਾਂ ਵਾਂਗ ਪਾਲਿਆ ਹੋਇਆ ਪੈਂਦੇ ਖਾਂ ਸੀ, ਉਹਨੂੰ ਨਾ ਇਸ ਜੰਗ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬੁਲਾਇਆ। ਕਿਉਂ ਨਾ ਬੁਲਾਇਆ? ਉਹ ਵੀ ਉਹਦੇ ਜਿਹੜੇ ਬੋਲ ਸੀ ਉਹ ਥੋੜੇ ਜਿਹੇ ਹੰਕਾਰ ਭਰੇ ਹੋ ਗਏ ਸੀ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਮੇਰੇ ਸਿੱਖ ਯੋਧੇ ਨੇ ਜਿਹੜੇ ਇਹ ਲੜਕੇ ਵਿਖਾਉਣਗੇ। ਆਓ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਦਰਬਾਰ 'ਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਏਕਾ ਪਿਆਰ ਇਤਫਾਕ ਸਭ ਨੂੰ ਇਹ ਘਰਾਂ ਦੇ ਵਿੱਚ ਦੇਵੇ ਅਤੇ ਚੜ੍ਹਦੀ ਕਲਾ ਦੀ ਅਮੀਰੀ ਬਖਸ਼ੇ, ਕੌਮ ਦੇ ਵਿੱਚ ਵੀ ਏਕਾ ਪਿਆਰ ਇਤਫਾਕ ਹੋਵੇ ਜੀ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ। ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਆਮੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਿ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨੋਂ ਦਇਆ ਵਾਤਾਈ ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਤੇ ਚਲਾਈ ਤੇ ਗਵਾਹੀ ਦੇ ਕੈਂਡਟ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਕੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਾਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਣ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਜਥੇ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪਲਚਕ ਮਾਫ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੇ ਸਫਾ ਬਖਸ਼ਣਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ
ਅੱਖਰ ਵਾਧਾ ਕਾਟਾ ਪੁਰਚੰਗ ਮਾਫ ਕਰਨਾ ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਜੀ ਬੱਚਿਆਂ ਦੇ ਸਿਰਦੇ ਰਹਿਮਤ ਭਰਿਆ ਹੱਥ ਰੱਖਣਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ

चरण कमल मकरांद लोभित

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਲੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਸਿਮਰਾ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਈ ਨਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਦੇ ਉਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਭੁੱਲਾਂ ਹੁੰਦੀਆਂ ਸੱਚੇ ਪਾਤਸ਼ਾਹ ਬਖਸ਼ੰਦ ਹੋ ਬਖਸ਼ ਲੈਣਾ ਅੱਗੇ ਵਾਸਤੇ ਸੁਧ ਸੇਵਾ ਕਰਨ ਦੇ ਬਾਲ ਬੁੱਧ ਬਖਸ਼ਿਸ਼ ਕਰਨੇ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਦਾ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ

ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ। ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ। ਆਪ ਜੀ ਸੁੱਖ ਆਸਣਾਂ 'ਤੇ ਆਪ ਜੀ ਨੇ ਬਿਰਾਜਮਾਨ ਹੋਣਾ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਅੱਖਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨ ਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਅਨਚੱਲਾ ਨਾਲ ਕਿਵ ਸੱਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ।

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਰਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ।

ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕਾ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੀ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਾਤਨ ਪੁੱਛਿਆ ਕੇ ਕੀਤਾ ਇੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੀਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਭੀਰ ਸੁਰਨਾਥ ਸੁਣਿਆ ਧਰਨ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹਿਨ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਭਾਵ ਗਾਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ

ਅਸੰਖ ਮੂਰਖ ਅੰਧ ਘੂਰ ਸੰਖ ਚੂਰ ਹਰਾਮ ਖੂਰ ਸੰਖ ਅਮਰ ਕਰ ਜਾਏ ਜੋਰ ਅਸੰਖ ਗਾਲ ਬੜ ਹਤਿਆ ਕਮਾਹੀ ਸੰਖ।

ਸਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਮਨ ਗੁਣ ਕੀਤੇ ਭਗਤ ਨਾ ਹੋਏ ਸੋ ਵਸਤੇ ਆਦਿ ਬਾਣੀ ਬਰਮਾਉ ਸਾਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਬਖਤਾ ਕਵਨ ਕਵਨ ਥੇਤਾ ਕਵਨ ਵਾਰ ਕਵਨ ਸਿਰ ਤੀ ਮਾਉ ਕਵਨ ਜੇਤ ਹੁਆ ਆਕਾਰ

ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵ ਸਾਲਾਹੀ, ਕਿਉਂ ਮਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ।

ਸਾਲਾਹੀ ਸਾਲਾਹੀ ਏਤੀ ਸੁਰਤਨ ਬਾਈਆਂ ਨਦੀਆਂ ਤੈ ਬਹਾ ਸਮੁੰਦਰ ਜਾਣੀਆਂ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਨਲਾ ਹੋਮਨੀ ਜੇ ਤੇ ਮਨੋ ਨਵੀਸਰੈ ਅੰਦਰ ਸਿਵਤੀ ਕਰਨ ਅੰਤ ਅੰਦਰ ਕਰਣਾ ਦੇਣ ਅੰਤ ਅੰਦਰ ਵੇਖਣ ਸੁਣਨ।

ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨਾ ਤਮਾਏ ਕੀਤੇ ਮੰਗਾ ਜੂਦਾ ਪਾਰ ਕੀਤਾ ਗਣਤ ਨਹੀਂ ਵਿਚਾਰ ਕੀਤੇ ਖਰ ਤੱਟੈ ਵੇਕਾਰ ਕੀਤੇ ਲੈ ਲੈ ਮੁਕਰ।

ਆਖਾ ਕੀਤੇ ਕੀਤੇ ਬੁੱਧ, ਆਖਾ ਧਾਨ ਮੈਂ ਆਖਾ ਦੇਵ, ਆਖਾ ਸੂਰ ਨਰ ਮੁੰਜਨ ਸੇਵ ਕੀਤੀ, ਆਖਾ ਆਖਣ ਬਾਹੀ ਕੀਤੀ, ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਿੱਕਾ ਕਹੀ ਕੇ ਜੀਵਨ ਬਾਬਾ ਤੇ ਮੜ ਹੋਏ, ਨਾਨਕ ਜਾਣਾ ਸਾਚਾ ਸੋਏ।

ਕਿਤੇ ਰਾਗ ਭਰੀ ਸੋ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਬਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣ ਨਿਕਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਮਨ ਪੰਡਾ ਪੰਡਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਾਸ਼ ਪਿਆਲੇ ਗਾਮਨ ਰਤਨੇ ਪਾਏ ਧੀਰੇ ਅੜਸੜ ਤੀਰਥ ਨਾਲੇ

ਪੁੱਤਰ ਸਾਲੇ ਹੋਰ ਕੀਤੇ ਕਾਮ ਨੂੰ ਸੀਮਾ ਚਿਤਨੇ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਜਾਸੀ ਰਚਨਾ ਦਿਲ ਨਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿ ਦੀ ਵਡਿਆਈ ਜੂਤ ਬਾਬਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸ਼ਾਹੂ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਾਂਬਾ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾ

ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮਨੀ ਨਾ ਕੋਵੇ ਰਾਤੀ।

ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗਾ ਰੂਪੇ, ਨਮਸਤੰਗਾ ਰੂਪੇ, ਨਮਸਤੰਗਾ ਪੀਖੇ, ਨਮਸਤੰਗਾ ਲੇਖੇ, ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਭੰਜੇ, ਨਮਸਤੰਗਾ ਰਾਮੇ, ਨਮਸਤੰਗਾ ਠਾਮੇ, ਨਮਸਤੰਗਾ ਕਰਮੰ, ਨਮਸਤੰਗਾ ਧਰਮੰ, ਨਮਸਤੰਗਾ ਨਾਮੰ, ਨਮਸਤੰਗਾ ਤਾਮੰ, ਨਮਸਤੰਗਾ ਜੀਤੇ, ਨਮਸਤੰਗਾ ਪੀਤੇ, ਨਮਸਤੰਗਾ ਬਾਹੇ, ਨਮਸਤੰਗਾ ਟਾਏ, ਨਮਸਤੰਗਾ ਨੀਲੇ, ਨਮਸਤੰਗਾ ਨਾਦੇ, ਨਮਸਤੰਗਾ ਛੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋਏ ਕੈ, ਨਮਸਤੰਗਾ ਨੇਕੈ, ਨਮਸਤੰਗਾ ਬੂਤੇ, ਨਮਸਤੰਗਾ ਜੂਬੇ, ਨਮਸਤੰਗ ਨਰਕਰਮੇ, ਨਮਸਤੰਗ ਨਰਭਰਮੇ, ਨਮਸਤੰਗ ਨਰਦੇਸੇ, ਨਮਸਤੰਗ ਨਰਭੇਸੇ, ਨਮਸਤੰਗ ਨਰਦਾਮੇ, ਨਮਸਤੰਗ ਨਰਕਾਮੇ, ਨਮਸਤੰਗ ਨਰਤਾਤੇ, ਨਮਸਤੰਗ ਨਰਕਾਤੇ, ਨਮਸਤੰਗ ਨਰਤੂਤੇ, ਨਮਸਤੰਗਾ ਭੂਤੇ, ਨਮਸਤੰਗਾ ਲੋਕੇ, ਨਮਸਤੰਗਾ ਸ਼ੋਕੇ,

ਨਮਸਤੰ ਅਸਰਗੇ ਨਮਸਤੰ ਪ੍ਰਭੁਗੇ ਨਮਸਤੰ ਸਜੁਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮ

ਪਾਲੇ ਨਮਸਤਸਤ ਦੇਵੈ ਨਮਸਤੰ ਅਭੀਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗੌਨੇ ਨਮੋ ਸਰਬ ਬੌਨੇ ਨਮੋ ਸਰਬਰੰਗੇ ਨਮੋ ਸਰਬੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰਗ ਨਮਸਤੰ ਗਰਦਾਰੰਗ ਨਮੋ ਸਰਬਦੰਦੇ ਨਮੋ ਸਰਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਗਰੀਮੇ ਨਮਸਤੰ ਅਨੰਦੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਆਗੇ ਨਮੋ ਸਰਬਸੁਖੰ ਨਮੋ ਸਰਬਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੁਗ ਭੁਗੇ

ਆਪੇ ਕੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਇੰਦਰ ਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾਦੇ ਨਮੋ ਪਾਨ ਪਾਨੇ ਨਮੋ ਬਾਲ ਪਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ।

ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਪਾਣੀ ਨਮੋ ਪਰਮ ਗਾਤਾ ਨਮੋ ਨਮੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਚਿਦਾਨੰਦ ਸਰਵੰ ਵਾਰਾਣਸੀ ਅਨੂਪੇ ਆਰੂਪੇ ਸੁਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਭੁਸ਼ਪਾਲੰ ਸਦਾ ਸਰਬਦਾ ਸਿੱਧਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰ ਬ੍ਰਿਆਰ ਛੰਦੋ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਤੀ ਨਦਾਨੇ ਨਮਸਤਵੰ ਨਿਰਦਾਥੇ ਨਮਸਤਵੰ ਬ੍ਰਹਮਾਥੇ ਨਮਸਤਵੰ ਆਗੰਜੇ

ਜੀ ਨਮੋ ਸਾ ਸਾ ਹੇ ਨਮੋ ਮਾ ਮਾ ਹੇ ਨਮੋ ਗੀਤ ਗੀਤੇ ਨਮੋ ਬ੍ਰੀਤ ਬ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨੰ ਨਮੋ ਪਰਮਤਾਨੰਗ ਨਮੋ ਸਰਾ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਾਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰ ਪ੍ਰਸ਼ਾਂਤ ਪ੍ਰਸਾਦ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਬਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲ

ਗਰਭਗੰਜਨ ਸਰਾ ਭੰਜਨ ਆਦਰੂ ਬਾਸੂ ਤੇ ਅੰਗਹੀਨ ਪੰਗਨਾਤਮ ਏ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਭੇਖ

ਚਤਰ ਚੱਕਰ ਕਰਦਾ, ਚਤਰ ਚੱਕਰ ਹਰਦਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਵਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ।

ਜਾਏ। ਨਾ ਚਿੱਤਰਾ ਨ ਮਿੱਤਰਾ ਪਰੇਹ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਗ੍ਰਿਸਾ ਭਗਵਤੀ ਸ਼ੰਤ ਪ੍ਰਸਾ ਕਥਦੇ ਕੇ ਆ ਸ਼ਿਜ ਦੇਸਾ ਕੇ ਆ ਭਿਜ ਪੀਸਾ ਕੇ ਆ ਗੰਜ ਕਰਮਾ ਕੇ ਆ ਪੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿਸੁਕਾ

ਕੇ ਕਾਰਨ ਗੁਣਿੰਦ ਹੈ ਕਰੋ ਜੀ ਦੇਹਾਂਤਾ ਗਿਰਾਜ ਕਰੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਰੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਅਣੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਬਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖ ਕੇ ਸਰਵਤਰ ਭੁੱਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਮਾਨਿਆ ਸਦਾ ਵੰ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਬੰ ਕਰੀਮ ਕੇ ਪਰਮੰ ਭਾਹੀਮ ਕੇ ਆਕਲ ਅਲਮ ਕੇ ਸਾਹਿਬ ਕਲਮ ਕੇ ਹੁਸਨ ਅਲ ਵਜੂ ਹੈ ਤਮਾਮੰਦ ਰਜੂ ਹੈ ਹਮੇਸ਼ਰ ਸਲਾਮ ਸਲੀਖਤ ਮੁਦਾਮ ਗਨੀਮਲ ਸ਼ਿਕਸਤੇ

ਸਾਜਹ ਸਮਸਤ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਗਾਦ ਹੈ ਨੂਪ ਹੈ ਓਂਗਾਦ ਰੂਪੀ ਅਨਾਦ ਸਰੂਪ ਹੈ ਨੰਗੀ ਅਨਾਮੇ।

ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬਾਂ ਕਰਮਾ ਸਰਬਾਂ ਧਰਮੰ ਸਰਬਾਂ ਯੁਗਤਾ।

ਆਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਬੂਦੇ ਪਰਮਾਥੰ ਬ੍ਰਹਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਦੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ

ਭਗਵਤੀ ਛੰਦ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੰਚਰਾਗ ਹੈ ਕੇ ਕਾਮਲਾ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰ ਹਿੰਦ ਹੈ।

ਜਮੀਨ ਨਾਲ ਜਮਾ ਹੈ, ਮੀਂਹ ਕੋਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਬਾਸ ਹੈ, ਕਿ ਅਡਬਾ ਸਰੂਪ ਹੈ, ਕਿ ਮਿੱਤੋ ਬਬੂਤ ਹੈ,

ਕਰੁਣਾਲੇ ਹੈ, ਅਰਘਾਲੇ ਹੈ, ਖਲਖੰਡਨ ਹੈ, ਮੈਂ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨੀਏ ਹੈ, ਜਗ ਜਾਨੀਏ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਪਾਸੀਏ ਹੈ, ਸਰਬਨਾਸੀ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡ ਸਹ, ਖਲਖੰਡ ਸਹ, ਪਰ

ਬਿਸਮੰਬਰ ਹੈ ਕਰੁਣਾਲੀ ਹੈ ਨ੍ਰਿਪ ਨਾਇਕ ਹੈ ਸਰਬਾਇਕ ਹੈ ਭਾਭਨ ਜਨ ਹੈ ਰਗੰਜਨ ਹੈ ਰਿਪ ਤਾਪਨ ਹੈ ਜਬ

ਜਤੀ ਕੇ ਸੂਰ ਸਰਾਤਨ ਸੁਧ ਸਦਾਦਕਾ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੂ ਨ ਦੇਖੀਅਤ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤ ਇਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਘੋਰ ਤੁਰੰਗ ਕੁਰੰਗ ਸਿਕੁ ਦੱਤਾ ਪੌਣ ਕੇ ਗੌਣ ਕੋ ਜਾਤਨ ਮਾਰੇ ਭਾਰੀ ਭੁਜਾਨ ਕੇ ਪੂ ਬਲੀ ਬੈ ਨਿਆਵਰ ਸੀਸ ਨਾ ਜਾਤ ਵਿਚਾਰੇ ਤੇ ਪੈਤਾ ਕੰਮ ਬੈ ਪੂਬਤਾ ਅੰਧ ਕੋ ਨਾਂਗੇ ਹੀ ਪਾਏ ਪਦਾਰੇ ਜੀਤ ਫਰੈ ਸਭ ਦੇ ਦਸਾਨ ਕੋ ਬਾਜ ਢੁਰ ਮਰਦੰਗ ਨਗਾਰੇ ਗੁੰਜਤਾ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਪਵਾਨ ਕੇ ਪੂਬਤਾ ਕੌਣ ਗਣੀ ਨੀ ਜਾਤ ਵਿਚਾਰੇ ਸ਼੍ਰੀ ਪਾਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਦਇਆ ਤਮਦਾਨ ਸੋ ਸੰਜਮ ਨੇ ਮਾਨੇਕ ਮਸੀਖਾ।

ਸ਼੍ਰੀ ਭਗਵਾਨ ਭਜੇ ਬਿਨ ਬੁਬਦੇ ਕਰਤੀ ਬਿਨ ਏਕ ਨ ਲੇਖੈ ਸੋਧਾ ਸੇ ਪਹਾਦਨੰਦ ਵਾਸੁ ਸਾਸੁਨੰਦਰ ਜਾਨ ਦਲੈਂਗੇ ਭਾਰੀ ਕੁਮਾਰ ਭਰੇ ਮਨ ਮੈਂ ਕਰ ਪਰਬਤ ਪੰਖਾ ਲੇ ਹਲੇ ਨਾ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤੇ ਮਤੰਗਰ ਮਾਨ ਮਲੈਂਗੇ ਸ਼੍ਰੀਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਬੀਰਾ ਪਾਰ ਬਡੇ ਬਰਿਆਰ ਬਚਾਰਾ ਸਾਰ ਕੀ ਤਾਰ ਬਛਈਆ ਤੋਰ ਤਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਕਾੜੇ ਕੜਾਨ ਕੇ ਤੋੜ ਨਾਰ ਸੋ ਬਾਤਨ ਹੀ ਚਕਚਾ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਟਕਾ ਨੇਕ ਸੋ ਏਕ ਦਵਈਆ ਤਾਨ ਵਧੇ ਵਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਰ ਹੀ ਪਲ ਮੈਂ ਸਵਥਾ ਥਪੈਂਗੇ ਪੁਨ ਪਰ ਤਾਪਨ ਬੜ ਜੈ ਤੁਨ ਪਾਪਨ ਗੇ ਪਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਵੈ ਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਉਂ ਤਰਲੋ ਰਾਜ ਕਰੇਂਗੇ ਕੂੜ ਸ਼ਨਾਨ ਗਜਾਦਕ ਦਾਨਾ ਨੇ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਵਿਸ਼ਨ ਸਚੀ ਪਦੇ ਅੰਧ ਫਸੀ ਜਾਂ ਫਾ ਪਰੇਂਗੇ ਜੇ ਨਰ ਸ਼੍ਰੀ ਪਰ ਕੇ ਪੁਰਸ ਹੈ ਭਗਤੇ ਨਰ ਫਿਰਣਾ ਦੇ ਤਰੇਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਿਹੋ ਭਗਤਿਆਨ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰਨ ਲੋ ਗਇਓ ਪਰ ਲੋ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੋ ਲਿਓ ਸਬੈ ਜਨਮ ਪ੍ਰੇਮ ਕੀ ਔਤਨੀ ਪ੍ਰਭਾਇਓ ਕਾਹੂ ਲੈ ਪਾਹਣ ਬੂਤ ਰਿਓ ਸਿਰ ਕਾਹੂ ਲਲਿੰਗਰੇ ਲਟਕਾਇਓ ਕਾਹੂੰ ਲਖਿਓ ਹਰ ਵਾਚੀ ਦਿਸਾ ਮੈਂ ਕਾਹੂੰ ਪਛਾਂ ਕੋ ਸੀ ਸੁਨਵਾਇਓ ਕੋ ਬਤਾਨ ਕੋ ਬੂਜਤ ਹੈ ਪਛਕੂ ਮੇਰੇ ਤਾਨ ਕੋ

ਦੁਸ਼ਟ ਸਵਾ ਤੁਮ ਕਾਬੂ ਆਪ ਹਾ ਦੈ ਮੁਹੀ ਬਚਾਵ ਸੁਖੀ ਬਸਾ ਮੂਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਬੋਰ ਇੱਛਾ ਨਿੰਜ ਕਰਦਾ ਕਰੀਐ ਸਭੈ ਰਣ ਕਉ ਹਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਬਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਬਾਰ ਚਾਹੂੰ ਸੁਤਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਚਨ ਸਤਰ ਹਮਾਰੇ ਮਾਰੀਐ ਆਪ ਹਾ ਦੈ ਮੁਝੇ ਅਮਰੀਐ ਮਰਨ ਕਾਲ ਕਾ ਤਰਾਨ ਮਰੀਐ ਪੂਜੋ ਸਦਾ ਹਮਾਰੇ ਪਿਛਾ ਸ੍ਰੀਆ ਤੁਜੋ ਕਰੀਓ ਰੱਛਾ ਰਾਹ ਲੇ ਉਮੇ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਦਾ ਤੁਮ ਬੁਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਬਰਕਾਸਾ।

ਜਚਨਿ ਬਜਾਇਓ ਆਦਿ ਅੰਤ ਏਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਾਲਮ ਵਰਗੀਆ ਕਰ ਕਰਕੇ ਅੰਤ

ਸਾਧਨ ਗਏ ਸੁਖੀ। ਏਕ ਏਕ ਹੀ ਪੀਰ ਪਛਾਨਾ, ਕੜ ਕੜ ਕੀ ਪੜ ਪੜ ਕੀ ਜਾਨਾ। ਜਬਦ ਕਰਾ ਕਰਾ ਕਰ ਤਾਰਾ, ਪ੍ਰਜਾ ਤਰਤਵਦੀ ਅਪਾਰਾ। ਜਬ ਆਕਰਖ ਕਰਤ ਹੋ ਕਬਹੂੰ, ਤੁਮ ਮੈਂ ਮੰਤ ਦੇ ਤਰਸਬ ਹੂੰ। ਜੇਤੇ ਬਦਨ

ਬੈਠਾ ਸਿਗਰੀ ਸਿਠ ਦਿਖਾਏ ਚੰਬਾਬਾ ਜੁਗਾ ਸਰੂ ਸੁਅੰਬਵ ਅਬ ਰੱਛਾ ਮੇਰੀ ਤੁਮ ਕਰੋ ਸੇਕਿਓਂ ਬਾਰੂ ਆਸਿਕ ਸੰਗਾਰੋ ਦੁਸ਼ਟ ਜਦੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਆ ਤੁਸਦਾ ਸ਼ਰਣੀ ਪਰੇ ਤਨਕਾ ਦੁਸ਼ਟ ਦੁਖ ਤਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਲ ਕਰੋ ਇੱਕ ਬਾਰ ਤੇ ਆਇਆ ਹੈ ਤਾਂ ਕਿ ਘਾਰ ਨਿਕਲਦਾ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਾਰੀ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨਿਹਰ ਹੋ ਤਾਂ ਕਿ ਤਾ ਤਨ ਕਮੂ ਹਰ ਹੋ ਰੇਤਾ ਸਿਰ ਕਰਮ ਸਭ ਹੋਈ ਦੁਸ਼ਟ ਸ਼ਾ ਸ਼ਬੈ ਸਕੈ ਨਾ ਕੋਈ

ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆਨੰ ਗੁਰ ਤੇਰਾ ਕਰਤਾ ਤੇਰਾ ਸੰਕਸ਼ਹ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਦੇਣੀ ਨਾ ਮਨ ਵਸਾਵੈ ਨਾਮ ਜਨਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ।

ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਾ ਨੰਜਨ ਸਾਰਿਆ ਇੰਦਰੋ ਨਿਰਕਾ ਮੂਰ ਟੁੱਟਾ ਤਨਕਾ ਸ਼ੁਭ ਸੁਚੈ ਸੁਵਾਰਿਆ ਕਹਿ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ ਜਿਸ ਨੂੰ ਹੁਰਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਰੇ ਦਰਸ ਕਨਾਮ ਲਾ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਦਾ ਪਾਣਾ ਪਾਵੈ ਕਹਿ ਨਾਨਕ ਜੇ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਦ ਕੀ ਕਰੈ ਕਹਾਣੀ ਕਥ ਕੇਰੀ ਕੇ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ

ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣਮਨ ਮੇਰਿਆ। ਏ ਮਾਇਆ ਮੋਹਣੀ ਗਣੇਤ ਬ੍ਰਹਮ ਬੁਲਾਇਆ, ਮਾਤ ਮੋਹਣੀ ਤਨਾ ਕੀਤੀ ਜਿਨ

ਤੂੰ ਸਦਾ ਸਤਿ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲਾ ਨਾਹੀਂ ਤੇਰਾ ਨਾਲੇ, ਸਾ ਤੇਰਾ ਚੱਲਾ ਨਾਹੀਂ, ਤਿਸ ਨਾਲ ਕਿਉਂ ਚਦਲਾਈਆ, ਐਸਾ ਕੰਮ ਲੈਣਾ ਕੀਚਾ, ਜਦ ਅੰਤ ਪਛੋਤਾਈਆ।

ਵੇਖਿਆ ਸਰਦੂ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਨ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਅ ਜਨ ਸਭ ਤੁਧ ਪਾਏ ਵੇ ਪਰਸਨ ਆਇਆ

ਆਖਨਿਉ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਤ ਜਿਆ ਰਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਰਾਲੀ ਜਿਉਂ ਤੂੰ ਚਲਾ ਹਿਤ ਵਿਚੱਲਾ ਸਵਾਮੀ ਹੁਰ ਕਿਆ ਜਣਾ ਗੁਣ ਤੇਰੇ ਜੇਬ ਤੂੰ ਚਲਾ ਹਿਤ ਵੈ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਦਇਆ ਵਹੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਭਾਵਹਿ ਕਹਿ ਨਾਨਕ ਸੱਚੇ ਸਾਹਿਬਾ।

ਨਾ ਜਾਏ ਸ ਸਕਦਾ ਸੰਜਮ ਰਹਾ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕੇ ਸੰਜਮ ਤੂਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਰਸੂ ਰਾਉ ਚੰਦ ਲਾਏ

ਬਾਹਰੋਂ ਤਾਂ ਨਿਰਮਲ ਜੀਆ ਨਿਰਮਲਾ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸਹਿ ਪੰਚਾ ਨਾਹੀ ਮਨਸਾ ਸਾ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ।

ਜੇ ਕੋ ਗੁਰੂ ਤੇ ਬੇਮੁਖ ਹੋਵੈ ਮਨੁਸਰ ਗੁਰੂ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁਛਾ ਬਬੇ ਕੀਆਂ ਜਾਏ ਹਰੇਕ ਜੂਨੀ ਪਰਮੇ ਆਵੈ ਮਨੁਸਰ ਗੁਰੂ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ

ਸਰਬਾਣੀ ਜਿਨ ਕਾ ਅੰਦਰ ਕਰਮ ਵਾਹਿਰ ਦਾ ਤਣਾ ਸਮਾਣੀ ਪੀ ਬਹਾ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕੈ ਲੋਨ ਸਦਾ ਗਾਵੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ ਹਾਰ ਹਾਰ ਦਿਤ ਗ੍ਰਹਿ ਰਸਨਾ ਕਹੇ ਆਖਿਓ ਨਾ ਜਾਣੀ ਚਿੱਤ ਜਿਨ ਕਾ ਹਰਲਾ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ

ਜਿਤ ਜੜਾਓ ਸਿਵ ਸਕਤ ਆਪ ਪਾਈ ਕਹਿ ਕਰਦਾ ਆਪ ਇਹ ਉਮਰਤਾਈ ਉਮਰਤਾਈ ਆ ਵੇਖੈ ਗੁਰਮੁਖ ਸਾਹਿਬ ਜਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੇ ਕਾ ਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤੈ ਸਾਰਣ ਜਾਣੀ ਤੱਤੈ ਸਾਰਣ ਜਾਣੀ ਗੁਰੂ ਬਾਜੋਂ ਤੱਤੈ ਸਾਰਣ ਜਾਣੀ ਤੀਹ ਗੁਣੀ ਸੰਸਾਰ ਭ੍ਰਮ ਸੁਤਾ

ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮੁਰ ਵਰਤਾਇਆ। ਇਹ ਮਾਇਆ ਜੇਤ ਹਰ ਵਿਸਰੈ, ਮੋਹ ਪੰਜੇ ਬਾਹ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿੰਦਾ ਲਿਵ ਲਾਗੀ ਤਿਨ ਮਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁਲਣਾ ਪਾਇਆ ਜਾਏ, ਮੁਲਣਾ ਪਾਇਆ ਜਾਏ, ਕਿਸੈ ਮਿੱਟੋਂ ਰਹੇ ਲੋ ਬਿਰਲਾਏ। ਆਸਾ ਸਤਿਗੁਰ ਜੀ ਮਿਲਾ, ਤੈਨੂੰ ਸਰਸੰਭੀਆ, ਵਿੱਚੋਂ ਆਪ ਜਾਏ। ਜੇ ਸਰਦਾ ਜੀ ਆ ਤੈਨੂੰ ਮਰਾਇਆ, ਹਰ ਮਸੀਹ ਮਨਿਆਏ।

ਵਾਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੂਰਤ ਕਿਤਾ ਜਿਚਰ ਹਰ ਸੁਪੱਲਾ ਨਾ ਪਾਏ, ਹਰ ਸਪਾਏ ਪੱਲਾ ਪੀਆ ਹਰ ਰਸ ਬੌਣ ਨਾ ਤ੍ਰਿਸ਼ਨਾ ਲਾਗਾ ਆਏ, ਇਹੋ ਹਰ ਸਗਰਮੀ ਪਾਈਆ ਸਤ ਗੁਰ ਮਿਲਾ ਦੱਸਿਆਏ, ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੇ ਮਨਿਆਏ, ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਮੈ ਆਇਆ, ਆ ਜੋਤ ਰੱਖੀ ਤਰ ਵੇਚਾ ਤਾਂ ਤੂੰ ਨਿਮੈ ਆਇਆ, ਹਰੇ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਮੁਝਿਆ ਤਾਂ ਚਲਦ ਹੋਆ ਚਲਦ ਨੰਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਨਿਮੈ ਆਇਆ, ਮਨ ਚਾਓ ਪਇਆ ਪ੍ਰਵਿਆਗਮ ਸੁਣਿਆ ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨੇ ਸਖੀਆ, ਸੋਗ ਦੂ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ।

ਕਟਿਆ ਤਿਲ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਵਰ ਮਰਣਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸੰਚ ਦਲਾਇਆ ਏ ਨੇਤਰ ਹੋ ਮੇਰੇ ਹੋ ਅਰਤੰਬਾ ਜੋ ਤਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰੇਕ ਹੈ ਹਰ ਬਿਨੇ ਅਵਰਨ ਕੋਈ

ਅਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚਾ ਸੁਣਨ ਬਿਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਣ ਮਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਖਾਇਆ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ

ਤਹਾਂ ਤਾਂ ਰਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ

ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਹੋਏ ਜੀ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਜੀ। ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਸਤਿਗੁਰ ਜੀ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਿਰਪਾ ਕਰੋ ਜੀ, ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼।

ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜੈ ਸਿੱਖ ਹੈ ਸੰਗ੍ਰਹਿਓ ਤਤ ਹਰਿ ਚਰਨ ਮਲਾਇਓ ਨਾਨਕਾ ਕੁਲ ਨਿੰਮਲ ਅਵਤਰਿਓ।

ਜੀ ਕੀ ਫਤਿਹ। ਸਤਿਗੁਰ ਜੀ ਦੀ ਸਾਜੀ ਨਿਵਾਜੀ, ਸਾਧ ਸੰਗਤ ਬਣਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਘਰ ਪਰਿਵਾਰਾਂ ਨੂੰ ਸੁੱਖ ਰੱਖਣ, ਚੜ੍ਹਦੀ ਕਲਾ ਬਖਸ਼ਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਜੋ ਪੁੱਤ ਜਨਮ ਪਰਮਿਆਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਬਰਦਾਤਾ ਕੋਨੇ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲੇ ਸਤਿ ਪਾਤਸ਼ਾਹ ਜੀ ਨੇ ਵਿੱਚੋਂ ਆਪ ਗਵਾਇਆ।

0: ਸੋ ਕਰਤਾ ਕਾਦਰ ਕਰਿੰਦੇ ਜੀ ਰਜਿਕ ਸੰਭਾਏ ਸਾਏ ਕਾਰ ਕਮੰਤਰ ਛੋਟੀ ਤਿੰਨੇ ਪਾਏ ਨਾਨਕ ਕੀ ਵਾਰੀ ਉਰ ਦੂਜੇ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੋ
1: ਸਵੈਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ ਸੋ ਹੁਣ ਆਪ ਜੀ ਦੇ ਸਨਮੁੱਖ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁੱਖ ਭਾਗ ਦੀ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਾਉਣਗੇ ਜੀ ਸੋ ਉਹਨਾਂ ਪਾਸੋਂ ਆਪਾਂ ਗੁਰਮਤ ਵਿਚਾਰਾ ਸਰਵਣ ਕਰੀਏ ਜੀ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਕਾਲ ਮੂਰਤਿ ਅਜੂਨੀ ਸਾਹਿਬ ਹੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਰੂਪ ਨਰੇਕ ਨਰੰਗ ਕਿਛ ਤ੍ਰੈਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਗੁਰਜੈ ਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਭੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਵੱਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰ ਪੂਰੇ ਹਰ ਤਨ ਪਰਗਸਿਆ ਹਰ ਕਿਰਪਾ ਤੇ ਬਸੇ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੇ ਸਮਾਏ ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਚਾਨਣ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ ਅਤੇ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ। ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਉਪਰੰਤ ਅੰਮ੍ਰਿਤ ਵੇਲ ਦਾ ਮੁੱਖ ਵਾਕ ਸਰਵਣ ਕੀਤਾ ਹੈ, ਜੋ ਕਿ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੇ ਮੁੱਖ ਤੋਂ ਉਚਾਰਨ ਕੀਤਾ ਅੱਜ ਦਾ ਸ਼ਬਦ ਹੈ। 663 ਅੰਗ 'ਤੇ ਸਬਾਇਮਾਨ ਹੈ। ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਸਾਨੂੰ ਉਸ ਨਾਮ ਧੰਨ ਦਾ ਭੇਦ ਦੇ ਰਹੇ ਨੇ ਜਿਸ ਧਨ ਨੂੰ ਅਸੀਂ ਲੈਣ ਲਈ ਸੰਸਾਰ 'ਚ ਆਏ ਹਾਂ, ਜਿਸ ਵੱਖਰ ਕੋ ਲੈਣ ਤੋਂ ਆਇਆ, ਇਹ ਅਸੀਂ ਧਨ ਪ੍ਰਾਪਤ ਕਰਨ ਲਈ ਆਏ ਹਾਂ ਸੰਸਾਰ 'ਚ। ਇਹ ਕਿੱਥੋਂ ਮਿਲਦਾ? ਕਹਿੰਦੇ ਰਾਮ ਨਾਮ ਸੰਤਨ ਕਰ ਪਾਇਆ। ਸੰਤਾਂ ਨੇ, ਸਾਧੂਆਂ ਨੇ, ਭਗਤਾਂ ਨੇ ਗੁਰੂ ਦੀ ਸ਼ਰਨ 'ਚ ਜਾ ਕੇ ਇਹ ਧਨ ਪ੍ਰਾਪਤ ਕੀਤਾ, ਇਸ ਲਈ ਇਹ ਨਾਮ ਨੂੰ ਧਨ ਕਿਹਾ ਗਿਆ। ਇਹ ਨਾਮ ਜੋ ਹੈ, ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ, ਇਹ ਗੁਰੂ ਤੋਂ ਬਿਨਾਂ ਭੇਤ ਨਹੀਂ ਆਉਂਦਾ ਨਾਮ ਦਾ, ਅਤੇ ਸਤਿਗੁਰ ਤੋਂ ਬਿਨਾਂ ਕੋਈ ਨਾਮ ਨਹੀਂ ਦਿੰਦਾ, ਅਤੇ ਨਾਮ ਤੋਂ ਬਿਨਾਂ ਜੀਵ ਸੰਸਾਰ ਤੋਂ ਮੁਕਤ ਨਹੀਂ ਹੋ ਸਕਦਾ। ਮਹਾਰਾਜ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਬਿਨ ਨਾਵੈ ਮੁਕਤ ਨਾ ਪਾਵੈ ਕੋਈ, ਬਿਨ ਸਤਿਗੁਰ ਕੋਈ ਨਾਉਂ ਨਾ ਪਾਵੈ। ਪ੍ਰਭ ਐਸੀ ਬਣਤ ਬਣਾਈ ਹੈ, ਇੱਕ ਵਿਧੀ ਬਣਾ ਦਿੱਤੀ, ਯੁਗਤੀ ਬਣਾ ਦਿੱਤੀ ਹਰੀ ਦੇ ਸਨਮੁੱਖ ਹੋਣ ਲਈ, ਸਤਿਗੁਰ ਦੇ ਰਾਹੀਂ ਇਹ ਧਨ ਪ੍ਰਾਪਤ ਕਰਕੇ ਹਰੀ ਦੇ ਵਿੱਚ ਸਮਾ ਸਕਦਾ ਜੀਵ। ਅੱਜ ਦਾ ਜੋ ਸ਼ਬਦ ਹੈ, ਇਹਦੇ ਵਿੱਚ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਕਰਦੇ ਨੇ, ਸਤਿਗੁਰ ਦੀ ਮਹਿਮਾ ਕਰਦੇ ਨੇ, ਹਰੀ ਦੀ ਮਹਿਮਾ ਕਰਦੇ ਨੇ, ਕਿਉਂਕਿ ਪਰਮਾਤਮਾ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਗੁਰੂ ਦੀ ਸ਼ਰਨ 'ਚ ਲੈ ਕੇ ਆਏ। ਗੁਰੂ ਨੇ ਕਿਰਪਾ ਕੀਤੀ, ਨਾਮ ਦਾ ਭੇਦ ਦਿੱਤਾ, ਸਤਿਗੁਰ ਨੇ ਨਾਮ ਧੰਨ ਦਿੱਤਾ। ਇਹ ਗੁਰੂ ਅਮਰਦਾਸ ਜੀ ਆਪਣਾ ਜੋ ਪ੍ਰੈਕਟੀਕਲ ਹੈ ਉਹਨਾਂ ਦਾ ਜੀਵਨ, ਕਿਵੇਂ ਉਹਨਾਂ ਨੇ ਇਹ ਪ੍ਰਾਪਤੀ ਕੀਤੀ, ਉਹ ਸਾਨੂੰ ਅੱਜ ਦੇ ਸ਼ਬਦ 'ਚ ਸਮਝਾ ਰਹੇ ਨੇ। ਆਓ ਸ਼ਬਦ ਦੀ ਵਿਚਾਰ ਕਰੀਏ। ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ, ਕਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਜੇ ਗੁਰਦੇਵ ਤਨਾਸਰੀ ਰਾਗ ਦੇ ਵਿੱਚ ਚਾਰ ਪਦਿਆਂ ਵਾਲਾ ਸ਼ਬਦ ਘਰ ਦੂਜੇ 'ਚ ਗਾਉਣਾ, ਮੰਗਲਾਚਰਨ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਉਹਦੀ ਸਾਰੀ ਸ੍ਰਿਸ਼ਟੀ ਰਚੀ ਹੋਈ ਆ, ਓਅੰਕਾਰ ਕੀ ਉਤਪਤ। ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਹੀ ਇਹ ਪਰਮਾਤਮਾ ਨੂੰ ਪਾਇਆ ਜਾ ਸਕਦਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀ ਆ ਦਿਖਾਏ। ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਉਹ ਧਨ ਪ੍ਰਾਪਤ ਹੋ ਗਿਆ ਜਿਹੜਾ ਖਤਮ ਨਹੀਂ ਹੁੰਦਾ। ਅਖੁੱਟ ਦਾ ਮਤਲਬ ਹੁੰਦਾ ਜਿਹੜਾ ਖਤਮ ਨਾ ਹੋਵੇ, ਨਿਖੁੱਟੇ ਇਹ ਘੱਟਦਾ ਵੱਧਦਾ ਵੀ ਨਹੀਂ ਗਾ। ਇਸ ਕਰਕੇ ਇਹ ਧਨ ਜਿਹੜਾ ਹੈ, ਨਾਮ ਧਨ, ਇਹ ਐਸਾ ਧਨ ਹੈ ਜਿੰਨਾ ਇਹਨੂੰ ਵੰਡੀ ਜਾਵਾਂਗੇ ਓਨਾ ਵਧੀ ਜਾਂਦਾ ਹੈ। ਇਸ ਕਰਕੇ ਇਹ ਧਨ ਜਦੋਂ ਸਾਨੂੰ ਪ੍ਰਾਪਤ ਹੋ ਜਾਂਦਾ, ਫਿਰ ਅਸੀਂ ਨਾਮ ਦੀ ਅਤੇ ਸੱਚ ਦੀ ਮਹਿਮਾ ਕਰਦੇ ਹਾਂ। ਇਹ ਧਨ ਨੂੰ ਅਸੀਂ ਸੰਸਾਰ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਵੰਡਦੇ ਹਾਂ। ਗੁਰੂ ਅਮਰਦਾਸ ਜੀ ਨੇ ਵੰਡਿਆ, ਕਹਿੰਦੇ ਸਾਨੂੰ ਤੋਟ ਨਹੀਂ ਆਈ, ਤੋਟ ਨਾ ਆਵੇ ਵੱਧ ਹੋ ਜਾਈ। ਜਿਵੇਂ ਜਿਵੇਂ ਅਸੀਂ ਨਾਮ ਅਤੇ ਸੱਚ ਦੀ ਮਹਿਮਾ ਕਰਾਂਗੇ, ਓਨਾ ਸਾਡਾ ਜੀਵਨ ਸਫਲ ਹੋ ਜਾਊਗਾ। ਇਸ ਲਈ ਇਹ ਨਾਮ ਅਤੇ ਸੱਚ ਦੀ ਮਹਿਮਾ ਹੈ ਸਾਰੇ ਗੁਰੂ ਗ੍ਰੰਥ ਸਾਹਿਬ 'ਚ। ਜਿਵੇਂ ਜਿਵੇਂ ਗੁਰਮੁਖਾਂ ਨੇ ਗੁਰੂ ਦੀ ਸ਼ਰਨ ਜਾ ਕੇ ਪ੍ਰਾਪਤੀ ਕੀਤੀ, ਜਿੰਨਾ ਉਹਨਾਂ ਨੇ ਵਡਿਆਈ ਕੀਤੀ, ਓਨਾ ਹੀ ਹੋਰ ਪਰਮਾਤਮਾ ਬਖਸ਼ਿਸ਼ ਕਰ ਦਿੰਦਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਕਿੱਥੋਂ ਪ੍ਰਾਪਤ ਹੁੰਦਾ? ਪੂਰੇ ਸਤਿਗੁਰ ਦੀ ਆ ਦਿਖਾਏ, ਸਤਿਗੁਰੂ ਤੋਂ ਪ੍ਰਾਪਤ ਹੁੰਦਾ, ਪੂਰੇ ਸਤਿਗੁਰ ਤੋਂ। ਇਸ ਲਈ ਕੋਈ ਸੰਸਾਰ ਦਾ ਜੀਵ ਨਹੀਂ ਦੇ ਸਕਦਾ, ਉਹ ਸਤਿਗੁਰ ਸਤਿਪੁਰਖ
ਜੋ ਸਾਡੇ ਅੰਦਰ ਸਤਿਗੁਰ ਸਾਰਿਆਂ ਦੇ ਮੌਜੂਦ ਹੈ, ਉਹ ਸੱਤ ਪੁਰਖ ਵੀ ਕਿਹਾ ਉਸਨੂੰ। ਉਹ ਸੱਤ ਪੁਰਖ 'ਤੇ ਜਦੋਂ ਗੁਰੂ ਦੇ ਰਾਹੀਂ ਅੰਤਰ ਧਿਆਨ ਹੁੰਦੇ, ਪਰ ਉਹ ਸਤਿਗੁਰ ਸਾਡੇ 'ਤੇ ਕਿਰਪਾ ਕਰਕੇ ਨਾਮ ਧੰਨ ਦੀ ਬਖਸ਼ਿਸ਼ ਕਰਦਾ। ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਉਦੋਂ ਅਸੀਂ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਜਦੋਂ ਗੁਰੂ ਦੇ ਰਾਹੀਂ ਸਾਨੂੰ ਇਹ ਧੰਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰੇ ਸਤਿਗੁਰ ਦੀ ਯਾਦ ਦਿਖਾਏ, ਪੂਰੇ ਸਤਿਗੁਰ ਤੋਂ ਹੀ ਪ੍ਰਾਪਤ ਹੁੰਦਾ। ਆਪਣੇ ਸਤਿਗੁਰ ਕੋ ਵੱਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਕਹਿੰਦੇ ਮੈਂ ਆਪਣੇ ਗੁਰੂ ਸਤਿਗੁਰੂ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਸਦਕੇ ਜਾਂਦਾ। ਗੁਰੂ ਅਮਰਦਾਸ ਜੀ ਦੂਜੇ ਪਾਤਸ਼ਾਹ ਦੀ ਮਹਿਮਾ ਕਰਦੇ ਹੋਏ ਸਮਝਾ ਰਹੇ ਨੇ। ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਹਰੀ ਮਨ 'ਚ ਵਸ ਗਿਆ। ਗੁਰ ਕਿਰਪਾ ਤੇ ਹਰ ਮਨ ਵਸਾਈ, ਮਨ ਵਿੱਚ ਹਰੀ ਵਸ ਗਿਆ। ਇਹ ਕਦੋਂ ਪ੍ਰਾਪਤੀ ਹੋਈ? ਜਦੋਂ ਗੁਰੂ ਦੀ ਸ਼ਰਨ 'ਚ ਗਏ, ਗੁਰੂ ਦੀ ਮੱਤ ਲਈ, ਗੁਰੂ ਦਾ ਗਿਆਨ ਲਿਆ ਅਤੇ ਧਿਆਨ ਦੇ ਵਿੱਚ ਜਾ ਕੇ ਇਹ ਧਨ ਦੀ ਪ੍ਰਾਪਤੀ ਕੀਤੀ। ਇਹ ਧਨ ਜਦੋਂ ਸਾਨੂੰ ਮਿਲ ਜਾਂਦਾ, ਉਹ ਨੌਵੇਂ ਪੰਜਵੇਂ ਪਾਤਸ਼ਾਹ ਵੀ ਸੁਖਮਨੀ ਸਾਹਿਬ 'ਚ ਦੱਸਦੇ ਨੇ, ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਕਹਿੰਦੇ ਉਹ ਜੀਵਨ ਮੁਕਤ ਹੋ ਜਾਂਦਾ ਹੈ, ਇਹ ਧਨ ਦੀ ਪ੍ਰਾਪਤੀ ਕਰਦਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਹਰੀ ਮਨ 'ਚ ਵਸ ਜਾਂਦਾ। ਕਿਉਂਕਿ ਗੁਰੂ ਸਾਨੂੰ ਹਰੀ ਦਾ ਭੇਤ, ਨਿਰੰਕਾਰ ਦਾ ਭੇਤ, ਸੱਚ ਦਾ ਭੇਤ ਦ੍ਰਿੜ ਕਰਾਉਂਦਾ। ਜਿਹਨੂੰ ਮਹਾਰਾਜ ਕਹਿੰਦੇ ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਜਿਹੜਾ ਸਾਨੂੰ ਸੱਚ ਨੂੰ ਦ੍ਰਿੜ ਕਰਾ ਦੇਵੇ, ਹਰੀ ਨੂੰ ਦ੍ਰਿੜ ਕਰਾ ਦੇਵੇ। ਇਸ ਕਰਕੇ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਹਰੀ ਦਾ, ਸੱਚ ਦਾ, ਨਿਰੰਕਾਰ ਦਾ ਭੇਤ ਦਿੱਤਾ ਅਤੇ ਅਸੀਂ ਹਰੀ ਦੇ ਵਿੱਚ ਸਮਾ ਗਏ, ਮਨ 'ਚ ਵਸ ਗਿਆ ਵਾਹਿਗੁਰੂ। ਤੀਜੇ ਪਾਤਸ਼ਾਹ ਦੱਸ ਰਹੇ ਨੇ, ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੇ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਬਸੇ ਮਨ ਆਏ ਰਹਾਉ। ਇਹ ਰਹਾਉ ਦੀ ਪੰਗਤੀ ਆ, ਸ਼ਬਦ ਦਾ ਮੂਲ ਭਾਵ ਹੁੰਦਾ ਹੈ, ਇਹਦੇ ਵਿੱਚ ਸਾਰਾ ਭੇਦ ਦੇ ਦਿੰਦੇ ਆ। ਕਹਿੰਦੇ ਅਸਲੀ ਦੁਨੀਆਂ 'ਚ ਧਨਵਾਨ ਉਹੀ ਆ ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਹਰੀ ਪਰਮੇਸ਼ੁਰ ਦੇ ਨਾਮ ਦੇ ਵਿੱਚ ਸ਼ਬਦ ਨਾਲ ਸੁਰਤੀ ਜੋੜ ਲਈ ਆ, ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ। ਇਸ ਕਰਕੇ ਸੇ ਧਨਵੰਤ, ਉਹ ਓਨੇ ਹੀ ਅਮੀਰ ਨੇ। ਇਸ ਕਰਕੇ ਜਿਨ੍ਹਾਂ ਕੋਲ ਨਾਮ ਦੀ ਪ੍ਰਾਪਤੀ ਹੋ ਗਈ ਉਹ ਅਮੀਰ ਨੇ, ਧਨਵੰਤ ਨੇ। ਸੰਸਾਰ ਦਾ ਧਨ ਜਿਹੜਾ ਹੈ ਇਹ ਸਾਡੇ ਨਾਲ ਨਹੀਂ ਜਾਂਦਾ, ਇਹ ਧਨ ਵੀ ਸਾਡੇ ਕੋਲ ਹੋਣਾ ਚਾਹੀਦਾ। ਦੋਨੇ ਧਨ ਸਾਨੂੰ ਗੁਰਬਾਣੀ 'ਚ ਕਿਹਾ ਤੁਹਾਡੇ ਕੋਲ ਹੋਣੇ ਚਾਹੀਦੇ ਆ। ਜਿੱਥੇ ਸੰਸਾਰ ਦਾ ਧਨ ਹੋਣਾ ਚਾਹੀਦਾ ਉੱਥੇ ਨਾਮ ਧਨ ਵੀ ਹੋਣਾ ਚਾਹੀਦਾ, ਕਿਉਂਕਿ ਇਹ ਸੰਸਾਰ ਦਾ ਧਨ ਇਸ ਲੋਕ ਤੱਕ ਕੰਮ ਆਉਂਦਾ, ਸਾਡੇ ਸਰੀਰ ਤੱਕ। ਜਿਹੜਾ ਇਹ ਧਨ ਹੈ ਇਹ ਲੋਕ ਅਤੇ ਪ੍ਰਲੋਕ 'ਚ ਸਹਾਈ ਹੁੰਦਾ ਸਾਡਾ। ਇਸ ਲਈ ਮਹਾਰਾਜ ਕਹਿੰਦੇ ਸੇ ਧਨਵੰਤ ਹਰ ਨਾਮ ਲਿਵ ਲਾਏ। ਮਹਾਰਾਜ ਕਹਿੰਦੇ ਹਰ ਇੱਕ ਕੋਲ ਧਨ ਹੋਣਾ ਚਾਹੀਦਾ, ਪਰ ਉਹ ਧਨ ਮਿੱਤਰ ਨਾ ਬਣਾ ਲਿਓ ਜਿਹੜਾ ਸਾਡੇ ਇੱਥੇ ਸੰਸਾਰ ਦੇ ਵਿੱਚ ਦੁਬਾਰਾ ਜਨਮ 'ਤੇ ਲਾਇਆ ਹੋਵੇ। ਜੇ ਸੰਸਾਰ ਦਾ ਧਨ ਇਕੱਤਰ ਕਰਦੇ ਰਹੇ ਦੁਬਾਰਾ ਜਨਮ ਮਿਲ ਜਾਂਦਾ। ਜੇ ਅਸੀਂ ਨਾਲ ਦੀ ਨਾਲ ਸੰਸਾਰ ਦਾ ਧਨ ਕਿਰਤ ਕਰਦਿਆਂ ਹੋਇਆਂ ਨਾਮ ਜਪੀਏ ਫਿਰ ਸਾਡਾ ਜੀਵਨ ਸਫਲ ਹੋ ਜਾਂਦਾ। ਅਤੇ ਮਹਾਰਾਜ ਕਹਿੰਦੇ ਦੋ ਧਨ ਨੇ, ਤੁਸੀਂ ਕਿਹੜਾ ਧਨ ਮਿੱਤਰ ਬਣਾਉਣਾ ਇਹ ਤੁਸੀਂ ਦੇਖੋ। ਸੋ ਧਨ ਮਿੱਤਰ ਨਾ ਕਾਢੀਏ ਜਿੱਤ ਸਿਰ ਚੋਟਾਂ ਪਾਏ। ਉਹ ਧਨ ਸਾਡਾ ਮਿੱਤਰ ਨਹੀਂ ਜਿਹਦੇ ਕਰਕੇ ਸਾਨੂੰ ਜਨਮ ਲੈਣਾ ਪਵੇ, ਜਮਾਂ ਦੀ ਮਾਰ ਪਵੇ। ਇਸ ਲਈ ਮਹਾਰਾਜ ਕਹਿੰਦੇ ਸੇ ਧਨਵੰਤ ਜਨ ਹਰ ਨਾਮ ਲਿਵ ਲਾਏ, ਉਹ ਧਨਵੰਤ ਨੇ ਜਿਨ੍ਹਾਂ ਨੇ ਇਹ ਨਾਮ ਧਨ ਗੁਰੂ ਤੋਂ ਪ੍ਰਾਪਤ ਕਰ ਲਿਆ। ਉਹਨਾਂ ਦੀ ਲਿਵ ਜੁੜ ਗਈ ਜਿੱਥੋਂ ਸਾਡੀ ਲਿਵ ਟੁੱਟੀ ਸੀ। ਸਾਡੀ ਜਨਮ ਵੇਲੇ ਨਾਮ ਨਾਲੋਂ, ਸ਼ਬਦ ਨਾਲੋਂ, ਪਰਮਾਤਮਾ ਨਾਲੋਂ ਲਿਵ ਟੁੱਟਦੀ ਹੈ ਅਤੇ ਉਹਦੇ ਨਾਲ ਹੀ ਜੁੜ ਜਾਂਦੀ ਹੈ। ਤੀਜੇ ਪਾਤਸ਼ਾਹ ਕਹਿੰਦੇ ਸਾਡੀ ਲਿਵ ਜਦੋਂ ਜੁੜੀ ਸਾਨੂੰ ਇਹ ਉਦੋਂ ਪ੍ਰਾਪਤੀ ਹੋਈ ਜਦੋਂ ਗੁਰੂ ਨੇ ਕਿਰਪਾ ਕੀਤੀ। ਅਤੇ ਤੀਜੇ ਪਾਤਸ਼ਾਹ ਆਨੰਦ ਸਾਹਿਬ 'ਚ ਵੀ ਕਹਿੰਦੇ ਨੇ ਜੇ ਲਿਵ ਨਹੀਂ ਜੁੜੀ ਤਾਂ ਇਹ ਦੇਹ ਵੀ ਕਿਸੇ ਕੰਮ ਦੀ ਨਹੀਂ। ਸੱਚੇ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀ ਆ। ਇਸ ਲਈ ਉਹ ਪਰਮੇਸ਼ੁਰ ਨਾਲ ਕਹਿੰਦੇ ਸਾਡੀ ਧਨ ਸਾਨੂੰ ਪ੍ਰਾਪਤ ਹੋ ਗਿਆ ਅਤੇ ਉਸ ਨਾਮ ਦੇ ਵਿੱਚ ਸਾਡੀ ਲਿਵ ਜੁੜ ਗਈ। ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ 'ਤੇ ਬਸੇ ਮਨ ਆਏ ਰਹਾਉ। ਕਹਿੰਦੇ ਹਰੀ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ ਹੋਈ, ਪੂਰੇ ਗੁਰੂ ਨਾਲ ਸਾਡਾ ਮਿਲਾਪ ਕਰਾ ਦਿੱਤਾ। ਪੂਰੇ ਗੁਰੂ ਨੇ ਕਹਿੰਦੇ ਇਹ ਧਨ ਭੇਜ ਦਿੱਤਾ,
ਹਰ ਧਨ ਦਾ। ਮਹਾਰਾਜ ਕਹਿੰਦੇ ਨੇ ਗੁਰ ਪੂਰੇ ਹਰ ਧਨ ਪ੍ਰਗਾਸਿਆ, ਫਿਰ ਕੀ ਹੋਇਆ? ਕਹਿੰਦੇ ਹਰ ਕਿਰਪਾ 'ਤੇ ਬਸੇ ਮਨ ਆਏ। ਇਸ ਲਈ ਕਹਿੰਦੇ ਅਸੀਂ ਧੰਨਵਾਨ ਹੋ ਗਏ, ਗੁਰੂ ਨੇ ਕਿਰਪਾ ਕਰਕੇ ਇਹ ਧਨ ਦਵਾ ਦਿੱਤਾ। ਪੰਜਵੇਂ ਪਾਤਸ਼ਾਹ ਵੀ ਇਹ ਸਾਨੂੰ ਸਮਝਾਉਂਦੇ ਨੇ, ਸੇ ਧਨਵੰਤ ਭਾਗਟ ਹਰ ਨਾਏ। ਕਹਿੰਦੇ ਉਹ ਧੰਨਵਾਨ ਹੈ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਇਹ ਧਨ ਪ੍ਰਾਪਤ ਹੋ ਗਿਆ। ਕਹਿੰਦੇ ਫਿਰ ਉਹ ਉਸ ਪਰਮੇਸ਼ੁਰ ਦੀ ਕਿਰਪਾ ਕਰਦੇ ਨੇ, ਕਿਰਪਾ ਦੁਆਰਾ ਗੁਣ ਗਾਉਂਦੇ ਨੇ। ਸੇ ਧਨਵੰਤ ਭਾਗਟ ਹਰ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਉਹ ਸਹਿਜ ਸੁਭਾਈ ਫਿਰ ਹਰੀ ਦੇ ਗੁਣ ਗਾਈ ਜਾਂਦੇ ਨੇ, ਜਿਨ੍ਹਾਂ ਨੂੰ ਹਰੀ ਕਿਰਪਾ ਕਰਕੇ ਇਹ ਨਾਮ ਦਾ ਭੇਦ ਦੇ ਦਿੰਦਾ, ਸੱਚ ਦਾ ਭੇਦ ਦੇ ਦਿੰਦਾ। ਜਿਹਦਾ ਜਿਹੜਾ ਵਾਹਿਗੁਰੂ ਹੈ ਉਹ ਕਿਰਪਾ ਕਰਕੇ ਗੁਰੂ ਨੂੰ ਮਿਲਾਉਂਦਾ, ਪਹਿਲਾਂ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਇੱਥੇ ਗੁਰ ਪੂਰੇ। ਤੀਜੇ ਪਾਤਸ਼ਾਹ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਗੁਰੂ ਅੰਗਦ ਦੇਵ ਜੀ ਸਾਨੂੰ ਮਿਲਾ ਦਿੱਤੇ, ਪੂਰੇ ਗੁਰੂ ਦਾ ਅਸੀਂ ਉਪਦੇਸ਼ ਸੁਣਿਆ ਅਤੇ ਸਾਨੂੰ ਪਾਰ ਬ੍ਰਹਮ ਨੇ ਕਿਰਪਾ ਕੀਤੀ, ਗੁਰੂ ਮਿਲਾਇਆ, ਫਿਰ ਗੁਰੂ ਨੇ ਪਾਰ ਬ੍ਰਹਮ ਮਿਲਾ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਹੀ ਗੁਰੂ ਮਿਲਦਾ ਅਤੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਮਿਲਦਾ। ਇਸ ਕਰਕੇ ਗੁਰੂ ਵਿਚਾਲੇ ਆ, ਸਤਿਗੁਰ ਵਿੱਚ ਆਪ ਰੱਖਿਆ, ਸਤਿਗੁਰ ਨੂੰ ਵਿਚਾਲੇ ਗੁਰੂ ਨੇ, ਆਪ ਪਰਮਾਤਮਾ ਨੇ ਗੁਰੂ ਨੂੰ ਪੈਦਾ ਕੀਤਾ ਅਤੇ ਗੁਰੂ ਦੁਆਰਾ ਹੀ ਮਿਲਿਆ ਜਾ ਸਕਦਾ। ਗੁਰ ਪੂਰੇ ਹਰ ਧਨ ਪ੍ਰਗਾਸਿਆ, ਇਹ ਨਾਮ ਧਨ ਵੀ ਕਹਿੰਦੇ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ। ਜਦੋਂ ਅਸੀਂ ਗੁਰੂ ਦੇ ਰਾਹੀਂ ਸਤਿਗੁਰ ਦੇ ਸਨਮੁੱਖ ਹੁੰਦੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਲਈ ਹਰ ਕਿਰਪਾ 'ਤੇ ਬਸੇ ਮਨ ਆਏ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਫਿਰ ਸਾਡੇ ਮਨ 'ਚ ਵੱਸ ਜਾਂਦਾ ਹੈ। ਇਹ ਨਾਮ ਰਹਾਉ, ਇਹ ਰਹਾਉ ਦੀ ਪੰਗਤੀ ਹੈ। ਅੱਗੇ ਦੱਸ ਰਹੇ ਨੇ, ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ ਫਿਰ ਕੀ ਹੁੰਦਾ? ਕਹਿੰਦੇ ਅਵਗਣ ਕਾਟ ਗੁਣ ਹਿਰਦੇ ਸਮਾਏ, ਪੂਰੇ ਗੁਰ ਕੇ ਸਹਿਜ ਸੁਭਾਅ। ਕਹਿੰਦੇ ਗੁਰੂ ਕਿਰਪਾ, ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਨਾ, ਗੁਰੂ ਕੋਲ ਗੁਣ ਹੀ ਗੁਣ, ਔਗਣ ਕੋਈ ਨਹੀਂ ਗੁਰੂ ਦੇ ਵਿੱਚ, ਔਗਣ ਸਾਡੇ ਵਿੱਚ ਨੇ। ਜਦੋਂ ਅਸੀਂ ਵਾਰ ਵਾਰ ਗੁਰੂ ਦੀ ਸੰਗਤ ਕਰਦੇ ਹਾਂ ਫਿਰ ਗੁਰੂ ਦੇ ਗੁਣ ਸਾਡੇ ਹਿਰਦੇ 'ਚ ਵਸਣੇ ਸ਼ੁਰੂ ਹੋ ਜਾਂਦੇ ਨੇ, ਔਗਣ ਘੱਟ ਜਾਂਦੇ ਨੇ। ਜਿਵੇਂ ਜਿਵੇਂ ਗੁਣ ਵੱਸਦੇ ਨੇ ਅੰਦਰੋਂ ਔਗਣ ਖਤਮ ਹੋ ਜਾਂਦੇ ਨੇ। ਔਗਣ ਕਾਟ ਗੁਰੂ ਕਿਰਪਾ ਕਰਕੇ ਸਾਡੇ ਔਗਣਾਂ ਨੂੰ ਖਤਮ ਕਰ ਦਿੰਦਾ। ਨਦਰ ਗੁਰੂ ਦੀ ਪੈਂਦੀ ਹੈ ਜਦੋਂ, ਕਿਉਂਕਿ ਪੂਰੇ ਗੁਰੂ ਦੀ ਨਦਰ ਜਦੋਂ ਪੈਂਦੀ ਹੈ ਸਾਡੇ ਅੰਦਰੋਂ ਔਗਣਾਂ ਨੂੰ ਖਤਮ ਕਰ ਦਿੰਦੀ ਹੈ। ਔਗਣ ਕਾਟ ਗੁਣ ਰਿਹਦੇ ਸਮਾਏ, ਸਾਡੇ ਹਿਰਦੇ 'ਚ ਗੁਰੂ ਦੇ ਗੁਣ ਵੱਸ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਹਰੀ ਵਰਗਾ ਹੀ ਹੋ ਜਾਂਦਾ, ਗੁਰੂ ਵਰਗਾ ਹੀ ਹੋ ਜਾਂਦਾ ਇੱਕ ਸਿੱਖ, ਕਿਉਂਕਿ ਤੀਜੇ ਪਾਤਸ਼ਾਹ ਦੂਜੇ ਪਾਤਸ਼ਾਹ ਦੀ ਸ਼ਰਨ 'ਚ ਗਏ ਇੱਕ ਸਿੱਖ ਬਣ ਕੇ, ਅਤੇ ਗੁਰੂ ਵਰਗੇ ਹੀ ਹੋ ਗਏ, ਫਿਰ ਹਰੀ ਰੂਪ ਹੀ ਹੋ ਗਏ। ਪੂਰੇ ਗੁਰ ਕੇ ਸਹਿਜ ਸੁਭਾਏ, ਕਹਿੰਦੇ ਇਹ ਪੂਰੇ ਗੁਰੂ ਦੀ ਕਿਰਪਾ ਨਾਲ ਸਹਿਜ ਸੁਭਾਈ ਹੋ ਜੂਗਾ ਜਿਹੜਾ ਸ਼ਰਨ 'ਚ ਆ ਜੂਗਾ, ਜਿਹੜਾ ਗੁਰੂ ਦੀ ਸੰਗਤ ਕਰਨ ਲੱਗ ਜਾਂਦਾ, ਇਹ ਸਹਿਜ ਸੁਭਾਈ ਕਿਰਪਾ ਹੋ ਜਾਂਦੀ ਹੈ। ਇਹ ਪੂਰੇ ਗੁਰੂ ਦੀ ਕਿਰਪਾ ਨਾਲ, ਕਹਿੰਦੇ ਪੂਰੇ ਗੁਰ ਕੀ ਸਾਚੀ ਬਾਣੀ, ਸੁੱਖ ਮਨ ਅੰਤਰ ਸਹਿਜ ਸਮਾਣੀ। ਹੁਣ ਕਹਿੰਦੇ ਇਹ ਪੂਰੇ ਗੁਰੂ ਤੋਂ ਜਦੋਂ ਸੱਚੀ ਬਾਣੀ ਸਾਡੇ ਹਿਰਦੇ 'ਚ ਵੱਸ ਜਾਂਦੀ ਹੈ, ਪੂਰੇ ਗੁਰ ਕੀ ਸੱਚੀ ਬਾਣੀ, ਇਹ ਜਿਹੜੀ ਗੁਰਬਾਣੀ ਹੈ ਸੱਚ ਵਿੱਚੋਂ ਪ੍ਰਗਟ ਹੋਈ ਹੈ, ਬ੍ਰਹਮ ਵਿੱਚੋਂ ਪ੍ਰਗਟ ਹੋਈ ਹੈ। ਨਿਰੰਕਾਰ ਨੇ ਆਪ ਗੁਰਮੁਖਾਂ ਤੋਂ ਬੁਲਾਇਆ ਅਤੇ ਲਿਖਾਇਆ ਹੈ, ਕਿਉਂਕਿ ਇਹ ਬਾਣੀ ਉਦੋਂ ਪ੍ਰਗਟ ਹੋਈ ਹੈ ਜਦੋਂ ਗੁਰਮੁਖ ਸੱਚ 'ਚ ਸਮਾਏ, ਪਰਮਾਤਮਾ ਨੂੰ ਮਿਲੇ। ਮਿਲਣ ਤੋਂ ਬਾਅਦ ਫਿਰ ਜੋ ਲਿਖੀ ਜਾਂਦੀ ਹੈ ਬਾਣੀ ਉਹਨੂੰ ਗੁਰਬਾਣੀ ਕਹਿੰਦੇ ਨੇ, ਸੱਚੀ ਬਾਣੀ ਵੀ ਕਹਿ ਦਿੰਦੇ ਨੇ, ਸੱਚ ਦੇ ਵਿੱਚੋਂ ਪ੍ਰਗਟ ਹੋਈ ਹੈ। ਇਸ ਲਈ ਪੂਰੇ ਗੁਰ ਕੀ ਸੱਚੀ ਬਾਣੀ, ਕਹਿੰਦੇ ਪੂਰੇ ਗੁਰੂ ਦੇ ਬਚਨ ਸੱਚੇ ਹੁੰਦੇ ਨੇ, ਉਹ ਬਚਨ ਸਾਡੇ ਮਨ 'ਚ ਵੱਸ ਜਾਣ, ਕਹਿੰਦੇ ਫਿਰ ਸੁੱਖ ਮਿਲਦਾ। ਸੁੱਖ ਮਨ ਅੰਤਰ, ਮਨ ਵਿੱਚ ਸੁੱਖ ਉਦੋਂ ਮਿਲਣਾ ਜਦੋਂ ਗੁਰੂ ਦੇ ਬਚਨ ਹਿਰਦੇ 'ਚ ਵਸਾਵਾਂਗੇ। ਗੁਰ ਕਾ ਬਚਨ ਵਸੈ ਜੀ ਨਲ, ਜਲ ਨਹੀਂ ਡੂਬੈ ਤਸਕਰ ਨਹੀਂ ਲੈਵੈ, ਭਾਹੇ ਨਾ ਸੱਕਾ ਜਲ ਹੈ। ਕਹਿੰਦੇ ਫਿਰ ਮਨ ਸਹਿਜ ਜਾ ਕੇ ਸਮਾ ਜਾਂਦਾ। ਜਿਵੇਂ ਜਿਵੇਂ ਅਸੀਂ ਬਾਣੀ ਨੂੰ ਸੁਣਦੇ ਹਾਂ, ਕਿਉਂਕਿ ਬਾਣੀ ਸੱਚ 'ਚੋਂ ਪ੍ਰਗਟ ਹੋਈ ਹੈ, ਸਾਡਾ ਮਨ ਉਹ ਸੱਚ ਪਰਮਾਤਮਾ ਦੇ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਜਿਵੇਂ ਇਹ ਗੁਰੂ ਦਾ ਸ਼ਬਦ ਹਿਰਦੇ 'ਚ ਵੱਸਦਾ, ਪੂਰੇ ਗੁਰ ਅਤੇ ਸਹਿਜ ਸੁਭਾਏ, ਸਹਿਜ ਸੁਭਾਈ ਫਿਰ ਸਾਡੇ ਹਿਰਦੇ 'ਚ, ਇਹ ਬਾਣੀ ਹਿਰਦੇ 'ਚ ਵੱਸਦੀ ਜਾਂਦੀ ਹੈ, ਸਾਡਾ ਮਨ ਸਹਿਜ 'ਚ ਆਉਂਦਾ ਜਾਂਦਾ। ਸੁੱਖ ਮਨ ਅੰਤਰ ਸਹਿਜ ਸਮਾਣੀ, ਸਹਿਜ ਕਹਿੰਦੇ ਨੇ ਜਿੱਥੋਂ ਬਾਣੀ ਪ੍ਰਗਟ ਹੋਈ ਹੈ। ਚੌਥਾ ਪਦ, ਤ੍ਰੈ ਗੁਣਾਂ 'ਚੋਂ ਸਾਡੀ ਸੁਰਤੀ ਨਿਕਲਦੀ ਜਾਂਦੀ ਹੈ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਵਾਰ ਵਾਰ ਹਿਰਦੇ 'ਚ ਵਸਾਵਾਂਗੇ, ਸਾਨੂੰ ਸੋਝੀ ਆਉਂਦੀ ਜਾਂਦੀ ਹੈ।
ਅਗਿਆਨਤਾ ਖਤਮ ਹੁੰਦੀ ਜਾਂਦੀ ਹੈ, ਔਗੁਣ ਖਤਮ ਹੋ ਜਾਂਦੇ ਨੇ, ਗੁਣਾਂ ਦੀ ਸਾਂਝ ਬਣ ਜਾਂਦੀ ਹੈ। ਗੁਰੂ ਕਿਰਪਾ ਕਰਕੇ ਗੁਰ ਕਿਰਪਾ 'ਤੇ ਹਰ ਮਨ ਵਸਾਈ, ਪੂਰੇ ਗੁਰ ਕੀ ਸੱਚੀ ਬਾਣੀ, ਸੁੱਖ ਮਨ ਅੰਤਰ ਸਹਿਜ ਸਮਾਣੀ। ਕਹਿੰਦੇ ਇਹ ਫਿਰ ਗੁਰੂ ਕਿਰਪਾ ਕਰਕੇ ਸਾਨੂੰ ਸੁੱਖਾਂ ਦੀ ਦਾਤ ਇਹ ਬਖਸ਼ਿਸ਼ ਕਰ ਦਿੰਦਾ। ਨਾਮ ਹੈ ਸੁੱਖ, ਜਦੋਂ ਸਾਡੀ ਸੁਰਤੀ ਸ਼ਬਦ ਨਾਲ ਜੁੜਦੀ ਹੈ ਸੁੱਖ ਮਿਲਦਾ। ਦੁਨੀਆਂ ਦੇ ਵਿੱਚ ਮਨ ਨੂੰ ਕਿਤੇ ਸੁੱਖ ਨਹੀਂ ਮਿਲਦਾ, ਇਸ ਲਈ ਸੁੱਖ ਹੈ ਸ਼ਬਦ ਦੇ ਵਿੱਚ, ਨਾਮ ਵਿੱਚ। ਤਾਂ ਕਰਕੇ ਕਹਿੰਦੇ ਇਹ ਬਾਣੀ ਗੁਰੂ ਦੀ ਕਿਰਪਾ ਨਾਲ ਸਾਡੇ ਹਿਰਦੇ 'ਚ ਵਸੀ, ਸੁੱਖ ਮਨ ਅੰਤਰ, ਸਾਨੂੰ ਸੁੱਖ ਮਿਲਿਆ, ਸਹਿਜ ਸਮਾਣੀ ਸਹਿਜ ਦੇ ਵਿੱਚ ਸਮਾ ਗਏ। ਇਹ ਜਦੋਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਸ ਅਵਸਥਾ 'ਚ ਗਏ ਨਾ, ਸੁੱਖ ਮਨ ਅੰਤਰ ਸਹਿਜ ਸਮਾਣੀ, ਜਦੋਂ ਸਮਾ ਗਏ ਸਹਿਜ ਦੇ ਵਿੱਚ ਜਾ ਕੇ ਸੱਚ 'ਚ, ਫਿਰ ਉਹਨਾਂ ਨੇ ਬਾਣੀ ਉਚਾਰਨ ਕੀਤੀ, ਉਹਨੂੰ ਸੁੱਖ ਮਣੀ ਕਹਿੰਦੇ ਨੇ। ਉਸ ਬਾਣੀ ਦਾ ਨਾਮ ਰੱਖਤਾ ਸੁੱਖਮਣੀ। ਕਹਿੰਦੇ ਜਿਹੜਾ ਇਹਨੂੰ ਪੜ੍ਹ ਕੇ ਸਮਝ ਕੇ ਇਸ ਅਵਸਥਾ 'ਚ ਆਜੂਗਾ ਜਿਹੜੀ 'ਚ ਲਿਖੀ ਗਈ ਆ, ਅਤੇ ਉਹਨੂੰ ਵੀ ਸੁੱਖ ਮਿਲੂਗਾ। ਸੁੱਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਪਰਮੇਸ਼ੁਰ ਦੇ ਨਾਮ ਨਾਲ ਕਹਿੰਦੇ ਜਿਹੜੇ ਜੁੜ ਜਾਣਗੇ ਉਹਨਾਂ ਨੂੰ ਸੁੱਖ ਮਿਲੂਗਾ। ਸੁੱਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਸਰਾਮ। ਭਗਤ ਜਨ ਉਸ ਜਗ੍ਹਾ 'ਤੇ ਫਿਰ ਵਿਸ਼ਰਾਮ, ਸਾਡਾ ਮਨ ਜਾ ਕੇ ਨਾਮ ਦੇ ਨਾਲ ਜੁੜ ਜਾਂਦਾ, ਸਹਿਜ 'ਚ ਜਾ ਵੜਦਾ। ਸੁੱਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਕਹਿੰਦੇ ਵੀ ਇਹ ਖੇਡ ਇੱਕ ਅਚਰਜ ਖੇਡ ਹੈ, ਜਿਹੜਾ ਪਰਮਾਤਮਾ ਦਾ ਖੇਡ ਹੈ। ਉਹ ਜਨ, ਗੁਰਮੁਖ ਜਨ ਦੇਖਦੇ ਨੇ ਇਸ ਖੇਡ ਨੂੰ ਗੁਰੂ ਦੇ ਰਾਹੀਂ। ਹੁਣ ਕਹਿੰਦੇ ਵੀ ਇਹ ਇੱਕ ਅਚਰਜ ਖੇਡ ਬਣਾਇਆ ਪਰਮਾਤਮਾ ਨੇ, ਇੱਕ ਤਰੀਕਾ ਹੈ ਜੇ ਤੁਸੀਂ ਇਹ ਖੇਡ ਨੂੰ ਜਿੱਤਣਾ ਹੈ, ਜੇ ਤੁਸੀਂ ਹਰੀ ਨੂੰ ਮਨ 'ਚ ਵਸਾਉਣਾ। ਇੱਕ ਤਰੀਕਾ ਦੱਸ ਦਿੱਤਾ, ਇਹ ਅਚਰਜ ਖੇਡ ਆ। ਜਨ ਦੇਖੋ ਭਾਈ, ਹੇ ਜਨ, ਹੇ ਗੁਰਮੁਖ ਜਨੋ, ਕਹਿੰਦੇ ਦੇਖੋ ਤੁਸੀਂ ਇਹਨੂੰ ਸਹਿਜ 'ਚ ਵਿਚਾਰ ਕੇ। ਇਹ ਪਰਮਾਤਮਾ ਦਾ ਖੇਡ ਬੜਾ ਅਚਰਜ ਖੇਡ ਹੈ। ਦੁਬਦਾ ਮਾਰ ਹਰ ਮਨ ਵਸਾਈ, ਕਹਿੰਦੇ ਦੁਬਦਾ ਖਤਮ ਕਰ ਦਿਉ, ਹਰੀ ਮਨ 'ਚ ਵਸ ਜੂਗਾ। ਹੁਣ ਦੁਬਦਾ ਕੋਈ ਜੀਵ ਖਤਮ ਨਹੀਂ ਕਰ ਸਕਦਾ, ਜੇ ਕੋਈ ਖਤਮ ਕਰ ਲਵੇ ਨਾ, ਗੁਰਬਾਣੀ ਕਹਿੰਦੀ ਹੈ ਉਹ ਸੂਰਮਾ ਹੈ, ਉਹ ਪੂਰਾ ਹੈ। ਇਹ ਦੁਬਦਾ ਖਤਮ ਨਹੀਂ ਹੁੰਦੀ, ਦੁਬਦਾ ਸਾਡੇ ਮਨ ਨੂੰ ਲੱਗੀ ਹੋਈ ਆ, ਸਾਡੇ ਮਨ ਨੂੰ ਕਮਲਾ ਕਰ ਦਿੰਦੀ ਹੈ, ਜਿਹਨੂੰ ਕਹਿੰਦੇ ਦੁਬਦਾ ਬੌਰੀ, ਬੌਰਾ ਕਹਿੰਦੇ ਕਮਲੇ ਨੂੰ। ਜਦੋਂ ਮਨ ਦੁਬਦਾ 'ਚ ਹੁੰਦਾ ਉਹ ਕਮਲਾ ਹੁੰਦਾ ਹੈ। ਦੁਬਦਾ ਬੌਰੀ ਮਨ ਬੌਰਾਇਆ, ਲੁਪਤ ਰਹੀ ਫਿਰ ਬੰਧ ਨਾ ਪਾਇਆ। ਇਹ ਛੁੱਟ ਸਾਡਾ ਖਿਹੜਾ ਨਹੀਂ ਛੱਡਦੀ ਦੁਬਦਾ। ਇਸ ਕਰਕੇ ਮਨ ਜਿਹੜਾ ਹੈ ਦੁਵੈਸ਼ ਭਾਵ 'ਚ ਦੂਈ ਭਾਵ 'ਚ ਰਹਿੰਦਾ ਹੈ, ਇੱਕ ਨਾਲ ਤਾਂ ਨਹੀਂ ਜੁੜਦਾ। ਤਾਂ ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ, ਜਿਹੜਾ ਦੁਬਦਾ ਨੂੰ ਮਾਰਦਾ ਉਹ ਸੂਰਮਾ ਹੈ। ਜੋ ਇਸ ਮਾਰੇ ਸੋਈ ਪੂਰਾ, ਉਹ ਪੂਰੇ ਦੇ ਵਿੱਚ ਸਮਾ ਜਾਂਦਾ ਹੈ। ਦੁਬਦਾ ਮਾਰ ਹਰ ਮਨ ਵਸਾਏ, ਦੁਬਦਾ ਖਤਮ ਹੋ ਗਈ ਤੇ ਹਰੀ ਮਨ 'ਚ ਵਸ ਜਾਣਾ। ਇਸ ਲਈ ਇਹ ਜਿਹੜਾ ਦੁਬਦਾ ਹੈ ਇਹਦੇ ਕਰਕੇ ਹੀ ਕਹਿੰਦੇ ਵਾਰ ਵਾਰ ਜਨਮ 'ਚ ਆਉਣਾ ਪੈਂਦਾ ਹੈ। ਇਹ ਦੁਬਦਾ ਖਤਮ ਕਰ ਦਿਉ ਗੁਰੂ ਦੀ ਕਿਰਪਾ ਨਾਲ, ਕਹਿੰਦੇ ਫਿਰ ਦੁਬਦਾ ਖਤਮ ਹੁੰਦੀ ਹੈ। ਜਦੋਂ ਗੁਰੂ ਖੁਸ਼ ਹੁੰਦਾ ਉਦੋਂ ਤੁਹਾਡੀ ਦੋ ਚਿੱਤੀ ਖਤਮ ਕਰਕੇ ਇੱਕ ਚਿੱਤ ਕਰ ਦਿੰਦਾ, ਫਿਰ ਇੱਕ ਨਾਲ ਧਿਆਨ ਜੁੜ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਇੱਕ ਚਿੱਤ ਇੱਕ ਛਿਨ ਜੇ ਧਿਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਦੁਬਦਾ ਮਾਰ, ਦੁਬਦਾ ਖਤਮ ਕਰਕੇ ਮਹਾਰਾਜ ਕਹਿੰਦੇ ਇਸ ਮਾਰੀ ਬਿਨ ਥਾਂ ਨਾ ਪਾਵੇ। ਇਹ ਦੁਬਦਾ ਨੂੰ ਖਤਮ ਕਰਨ ਤੋਂ ਬਿਨਾਂ ਥਾਂ ਨਹੀਂ ਮਿਲਦੀ ਉਸ ਘਰ ਦੇ ਵਿੱਚ। ਮਹਾਰਾਜ ਕਹਿੰਦੇ ਐਸਾ ਕੋਈ ਹੈ ਜੋ ਦੁਬਦਾ ਮਾਰ ਗਵਾਵੇ? ਕਹਿੰਦੇ ਬਾਂਹ ਕੱਟ ਖਿੜਖੜੀ ਕਰਕੇ ਕੋਈ ਨਹੀਂ ਕਹਿ ਸਕਦਾ, ਇਹ ਤਾਂ ਬਸ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਕਹਿੰਦੇ ਐਸਾ ਕੋਈ ਹੈ ਜੋ ਦੁਬਦਾ ਮਾਰ ਗਵਾਵੇ, ਇਸ ਮਾਰੀ 'ਤੇ ਰਾਜ ਯੋਗ ਕਮਾਵੇ। ਉਹਨੂੰ ਰਾਜ ਯੋਗ ਜਿਹੜਾ ਮਿਲ ਗਿਆ, ਗੁਰੂ ਸਾਹਿਬਾਂ ਨੂੰ ਰਾਜ ਯੋਗ ਮਿਲਿਆ ਇਹਨੂੰ ਮਾਰਨ 'ਤੇ, ਖਤਮ ਕਰਨ 'ਤੇ। ਤੀਜੇ ਪਾਤਸ਼ਾਹ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਉਹ ਨਾਮ ਦਾ ਭੇਦ ਦਿੱਤਾ, ਨਾਮ ਨਾਲ ਸੁਰਤੀ ਜੁੜਨ 'ਤੇ ਦੁਬਦਾ ਖਤਮ ਹੋ ਗਈ ਸਾਡੀ। ਕਹਿੰਦਾ ਦੁਬਦਾ ਜਦੋਂ ਖਤਮ ਹੋਈ ਤਾਂ ਹਰੀ ਪਰਮਾਤਮਾ ਸਾਡੇ ਹਿਰਦੇ 'ਚ ਵੱਸ ਗਿਆ, ਮਨ ਵਿੱਚ ਵੱਸ ਗਿਆ, ਮਨ ਹਰੀ 'ਚ ਵੱਸ ਗਿਆ। ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੇ ਸਿੰਘ। ਮਨ ਹਰੀ 'ਚ ਵਸਣ ਲੱਗ ਗਿਆ, ਹਰੀ ਮਨ 'ਚ ਵਸਣ ਲੱਗ ਗਿਆ, ਇਹ ਦੋਨੇ ਇੱਕ ਹੋ ਗਏ। ਮਨ ਦੇ ਵਿੱਚ ਹਰੀ ਵੱਸ ਜਾਂਦਾ ਤਾਂ ਮਨ ਮਨ ਨਹੀਂ ਰਹਿ ਜਾਂਦਾ, ਹਰੀ ਰੂਪ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਇੱਕ ਅਚਰਜ ਖੇਡ ਹੈ ਸੰਸਾਰ ਦਾ। ਏਕ ਅਚਰਜ ਦੇਖੋ ਜਨ ਭਾਈ, ਹੇ ਗੁਰਮੁਖੋ,
ਤੁਸੀਂ ਇਹ ਖੇਡ ਨੂੰ ਦੇਖੋ, ਪਹਿਲਾਂ ਸਮਝੋ ਗੁਰਬਾਣੀ ਕਹਿੰਦੀ ਕੀ ਹੈ। ਕਹਿੰਦੇ ਇਹ ਖੇਡ ਨੂੰ ਜਦੋਂ ਸਮਝੋਗੇ, ਇੱਕ ਅਚਰਜ ਖੇਡ ਆ, ਸਿਰਫ ਇਕੱਲੀ ਦੁਬਦਾ ਹੀ ਖਤਮ ਕਰਨੀ ਹੈ। ਦੁਬਦਾ ਮਾਰ ਹਰ ਮਨ ਵਸਾਈ, ਇੱਕ ਇੱਕ ਸ਼ਬਦ ਗੁਰਬਾਣੀ ਦਾ ਕਈ ਵਾਰ ਜਿਹੜਾ ਨਾ ਉਹਦੇ 'ਚ ਬਹੁਤ ਡੂੰਘੇ ਭੇਦ ਹੈ। ਹੁਣ ਇੱਕੋ ਚੀਜ਼ ਮਾਰਨ ਦੇ ਨਾਲ ਰੱਬ ਮਿਲਦਾ, ਦੇਖੋ ਦੁਬਦਾ, ਦੁਬਦਾ ਮਾਰ ਹਰ ਮਨ ਵਸਾਈ। ਹੁਣ ਦੁਬਦਾ ਬੰਦਾ ਕੋਈ ਖਤਮ ਨਹੀਂ ਕਰ ਸਕਦਾ, ਇਹ ਗੁਰੂ ਖਤਮ ਕਰ ਸਕਦਾ। ਪੂਰਾ ਗੁਰੂ ਜੀ ਦੀ ਸ਼ਰਨ 'ਚ ਅਮਰਦਾਸ ਜੀ ਗਏ, ਕਹਿੰਦੇ ਸਾਡੀ ਦੁਬਦਾ ਖਤਮ ਹੋ ਗਈ। ਨਾਮ ਅਮੋਲਕ ਨਾ ਪਾਇਆ ਜਾਏ, ਗੁਰਪ੍ਰਸਾਦ ਬਸੇ ਮਨ ਆਏ। ਕਹਿੰਦੇ ਇਹ ਦੁਬਦਾ 'ਚ ਹੋਣ ਕਰਕੇ ਨਾਮ ਵੀ ਨਹੀਂ ਪ੍ਰਾਪਤ ਹੁੰਦਾ। ਨਾਮ ਅਮੋਲਕ ਨਾ ਪਾਇਆ ਜਾਏ, ਇਹ ਨਹੀਂ ਪਾਇਆ ਜਾਣਾ। ਕਹਿੰਦੇ ਜੇ ਤੁਸੀਂ ਦੁਬਦਾ, ਈਰਖਾ, ਨਫ਼ਰਤ, ਦਵੈਤ, ਇਹ ਸਭ ਕੁਛ ਛੱਡਣਾ ਪੈਂਦਾ। ਨਾਮ ਅਮੋਲਕ ਨਾ ਪਾਇਆ ਜਾਏ, ਕੋਈ ਹੋਰ ਤਰੀਕਾ ਨਹੀਂ ਹੈ ਨਾਮ ਨੂੰ ਪ੍ਰਾਪਤ ਕਰਨ ਦਾ, ਕਿਉਂਕਿ ਅਮੋਲਕ ਹੈ, ਜਿਹਦਾ ਕੋਈ ਮੁੱਲ ਹੀ ਨਹੀਂ। ਆਹ ਦੁਨੀਆਂ ਦੀ ਸਾਰੀ ਜਾਇਦਾਦ ਵੀ ਭਾਵੇਂ ਕੋਈ ਦੇ ਦੇਵੇ ਤਾਂ ਵੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਹੁਣ ਇੱਥੇ ਮਹਾਰਾਜ ਨੇ ਕਿਹਾ ਨਾਮ ਅਮੋਲਕ ਨਾ ਪਾਇਆ ਜਾਏ, ਕਹਿੰਦੇ ਹੋਰ ਕੋਈ ਤਰੀਕਾ ਨਹੀਂ ਗਾ। ਜਿਹੜੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਪਾਇਆ, ਗੁਰੂ ਦੀ ਸ਼ਰਨ 'ਚ ਜਾ ਕੇ ਪਾਇਆ, ਗੁਰੂ ਨੂੰ ਆਤਮ ਸਮਰਪਣ ਕਰ ਦਿੱਤਾ, ਗੁਰੂ ਨੇ ਦੁਬਦਾ ਖਤਮ ਕਰ ਦਿੱਤੀ, ਗੁਰੂ ਨੇ ਨਾਮ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦਿੱਤੀ ਸਤਿਗੁਰ ਨੇ, ਤਾਂ ਕਰਕੇ ਕਹਿੰਦੇ ਵੀ ਇਹ ਨਾਮ ਜਿਹੜਾ ਅਮੋਲਕ ਆ ਨਾ, ਇਹ ਕੋਈ ਕਹੇ ਵੀ ਮੈਂ ਐਂ ਪਾਲੂੰਗਾ, ਨਹੀਂ ਪਾਇਆ ਜਾਣਾ। ਕਹਿੰਦੇ ਕਿਵੇਂ ਪਾਇਆ ਜਾਂਦਾ? ਗੁਰਪ੍ਰਸਾਦ ਬਸੇ ਮਨ ਆਏ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਗੁਰੂ, ਸਤਿਗੁਰੂ, ਇਹ ਤੋਂ ਬਿਨਾਂ ਸਾਡਾ ਜੀਵਨ ਹੀ ਨਹੀਂ ਹੈਗਾ। ਤਾਂ ਫਿਰ ਇਹ ਗੁਰਬਾਣੀ ਨੂੰ ਇੱਥੇ ਉੱਪਰ ਪਹਿਲਾਂ ਕਿਹਾ ਨਾ, ਗੁਰੂ ਦੀ ਕਿਰਪਾ ਨਾਲ ਪੂਰੇ ਗੁਰ ਕੀ ਸੱਚੀ ਬਾਣੀ, ਸੱਚੀ ਬਾਣੀ ਮਨ 'ਚ ਵਸਾਉਣੀ ਪੈਣੀ ਹੈ ਤੁਹਾਨੂੰ। ਇਹ ਬਚਨ ਗੁਰੂ ਦੇ ਬਚਨ ਹਿਰਦੇ 'ਚ ਵਸਾਵੋਗੇ ਤਾਂ ਇਹ ਨਾਮ ਅਮੋਲਕ ਦੀ ਪ੍ਰਾਪਤੀ ਹੋਣੀ ਹੈ। ਇਹ ਨਾਮ ਤੁਸੀਂ ਆਪਣੇ ਆਪ ਸੰਸਾਰ ਦਾ ਕੋਈ ਧਨ ਦੇ ਕੇ ਨਹੀਂ ਪ੍ਰਾਪਤ ਕਰ ਸਕਦੇ, ਨਾ ਕੋਈ ਇਹ ਬੰਦਾ ਦੇ ਸਕਦਾ। ਜੇ ਕੋਈ ਕਹੇ ਬਾਹਰੋਂ ਮਿਲ ਜੂ, ਕਿਤੋਂ ਦੁਨੀਆਂ 'ਚੋਂ ਕਿਤੋਂ ਨਹੀਂ ਮਿਲਦਾ। ਇਹ ਨਾਮ ਅਮੋਲਕ ਨਾ ਪਾਇਆ ਜਾਏ, ਕਿਵੇਂ ਪਾਇਆ ਜਾਂਦਾ? ਗੁਰਪ੍ਰਸਾਦ ਬਸੇ ਮਨ ਆਏ, ਗੁਰੂ ਦੀ ਕਿਰਪਾ ਨਾਲ ਇਹ ਨਾਮ, ਇਹ ਸ਼ਬਦ ਸਾਡੇ ਹਿਰਦੇ 'ਚ ਵਸ ਜਾਂਦਾ। ਸਭ ਮੈਂ ਬਸੇ ਪ੍ਰਭ ਇੱਕੋ ਸੋਏ, ਗੁਰਮਤੀ ਕੱਠ ਪ੍ਰਗਟ ਹੋਏ। ਹੁਣ ਕਹਿੰਦੇ ਸਾਰਿਆਂ ਦੇ ਵਿੱਚ ਹੀ ਹੈ ਹਰੀ ਵਸਦਾ। ਸਭ ਮੈਂ ਬਸੇ ਪ੍ਰਭ ਇੱਕੋ ਸੋਏ, ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਨੇ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ, ਜਿਹਨੂੰ ਕਹਿੰਦੇ ਚਿੱਟੀ ਅਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰਥੂਲਾ, ਸਾਰਿਆਂ ਦੇ ਵਿੱਚ ਉਹਦੀ ਜੋਤ ਵਰਤਦੀ ਹੈ। ਸਾਰਿਆਂ 'ਚ ਪਰਮੇਸ਼ਰ ਦੀ ਜੋਤ ਹੈ। ਸਭ ਮੈਂ ਬਸੇ ਪ੍ਰਭ ਇੱਕੋ ਸੋਏ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਇਸ ਲਈ ਜਿਹਨੂੰ ਇਹ ਸੋਝੀ ਆ ਜਾਂਦੀ ਆ, ਉਹ ਫਿਰ ਕਿਸੇ ਜੀਵ ਨੂੰ ਹੱਤਿਆ ਨਹੀਂ ਕਰਦਾ, ਜੀਵ ਹੱਤਿਆ ਨਹੀਂ ਉਹ ਕਰਦਾ, ਕਿਉਂਕਿ ਉਹ ਦੱਸਦਾ ਵੀ ਸਾਰਿਆਂ 'ਚ ਪਰਮਾਤਮਾ। ਸਭ ਮੈਂ ਬਸੇ ਪ੍ਰਭ ਇੱਕੋ ਸੋਏ, ਇੱਕ ਪਰਮਾਤਮਾ ਦੀ ਜੋਤ ਸਾਰੀ ਸ੍ਰਿਸ਼ਟੀ 'ਚ ਵਰਤ ਰਹੀ ਹੈ, ਇੱਕੋ ਹੀ ਪਰਮਾਤਮਾ ਹੈ, ਇਸ ਕਰਕੇ ਉਹ ਸਾਰਿਆਂ ਦੇ ਵਿੱਚ ਹੈ। ਕਹਿੰਦੇ ਗੁਰੂ ਦੀ ਕਿਰਪਾ ਨਾਲ ਫਿਰ ਗਿਆਨ ਹੁੰਦਾ, ਉਹ ਸਾਡੇ ਹਿਰਦੇ 'ਚ ਪ੍ਰਗਟ ਹੋ ਜਾਂਦਾ। ਗੁਰਮਤੀ ਘੱਟ ਚਾਨਣ ਹੋਏ, ਕਹਿੰਦੇ ਇਹ ਮਿਲਦਾ ਕਿਵੇਂ? ਜਿਹੜਾ ਅੰਦਰ ਬੈਠਾ ਸਾਰਿਆਂ ਦੇ ਵਿੱਚ ਪਰਮਾਤਮਾ, ਕਹਿੰਦੇ ਗੁਰੂ ਦੀ ਮੱਤ ਨਾਲ। ਗੁਰਮਤੀ, ਗੁਰੂ ਦੀ ਮੱਤ ਲੈਣੀ ਪੈਂਦੀ ਹੈ। ਹੁਣ ਜਿਵੇਂ ਜਿਵੇਂ ਅਸੀਂ ਗੁਰੂ ਦੀ ਮੱਤ ਮਨ 'ਚ ਵਸਾਵਾਂਗੇ, ਸਾਡੀ ਮੱਤ ਖਤਮ ਹੋ ਜੂਗੀ। ਸਾਡੀ ਮੱਤ ਬਹੁਤ ਛੋਟੀ ਹੈ। ਗੁਰੂ ਦੀ ਮੱਤ ਜਿਵੇਂ ਜਿਵੇਂ ਹਿਰਦੇ 'ਚ ਵਸਦੀ ਹੈ, ਤਿਵੇਂ ਤਿਵੇਂ ਸਾਡੇ ਅੰਦਰ ਇਹ ਅੰਤਰ ਧਿਆਨ ਹੁੰਦਾ ਜਾਂਦਾ, ਮਨ ਬਾਹਰੋਂ ਅੰਦਰ ਨੂੰ ਮੁੜਿਆਉਂਦਾ ਗਿਆਨ ਦੁਆਰਾ। ਗਿਆਨ ਕਬੱਧਾ ਮਨ ਰਹੇ ਜਿਹਨੂੰ ਕਿਹਾ ਗਿਆ, ਗੁਰਬਿਨ ਗਿਆਨ ਨਾ ਹੋਏ। ਹੁਣ ਗੁਰਮਤੀ, ਗੁਰੂ ਦਾ ਗਿਆਨ ਘੱਟ ਘੱਟ ਕਹਿੰਦੇ ਨੇ ਇਸ ਹਿਰਦੇ ਨੂੰ। ਸਾਡੇ ਹਿਰਦੇ 'ਚ ਉਹਦੀ ਪਰਮੇਸ਼ਰ ਦੀ ਜੋਤ ਹੈ, ਉਹ ਜੋਤ ਪ੍ਰਗਟ ਹੋਏ, ਘੱਟ ਪ੍ਰਗਟ ਹੋਏ। ਗੁਰੂ ਦੀ ਮੱਤ ਨਾਲ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਸਭ ਮੈਂ ਜੋਤ, 16 ਸਾਹਿਬ 'ਚ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰਮਤੀ ਅਤੇ ਗੁਰਸਾਖੀ ਗੱਲ ਇੱਕੋ ਹੀ ਹੈ, ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ ਘੱਟ 'ਚ ਪ੍ਰਗਟ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਘੱਟ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਜੋਤ। ਤਾਂ ਕਦੋਂ ਪ੍ਰਗਟ ਹੋਈ? ਕਹਿੰਦੇ ਜਦੋਂ ਗੁਰੂ ਦੀ ਮੱਤ ਲਈ ਸਾਡਾ ਮਨ ਸਹਿਜ ਗਿਆ, ਅੰਤਰ ਧਿਆਨ ਹੋਇਆ। ਸਹਿਜੇ ਜਨ ਪ੍ਰਭ ਜਾਣ ਪਛਾਣਿਆ, ਕਹਿੰਦੇ ਫਿਰ ਗੁਰੂ ਦੀ ਮੱਤ ਦੁਆਰਾ ਜਿਹੜੇ ਸਹਿਜ ਘਰ ਦੇ ਵਿੱਚ ਚਲੇ ਗਏ। ਸਹਿਜੇ ਜਨ ਪ੍ਰਭ ਜਾਣ ਪਛਾਣਿਆ,
ਕਹਿੰਦੇ ਜਦੋਂ ਮਨ ਸਹਿਜ ਦੇ ਵਿੱਚ ਗਿਆ, ਗੁਰੂ ਨੇ ਜਾਣ ਪਛਾਣ ਕਰਾ ਦਿੱਤੀ। ਗੁਰੂ ਨੇ ਕਹਿ ਦਿੱਤਾ ਆਹ ਤੇਰਾ ਪਿਤਾ ਹੈ, ਇਸ ਤੇਰਾ ਸਾਰਿਆਂ ਦਾ ਪਿਤਾ ਹੈ ਵਾਹਿਗੁਰੂ। ਗੁਰੂ ਨੇ ਪਛਾਣ ਕਰਾ ਦਿੱਤੀ, ਸਹਿਜ ਦੇ ਵਿੱਚ ਜਾ ਕੇ ਪਛਾਣ ਕਰਾਉਂਦਾ ਗੁਰੂ। ਸਹਿਜ ਕਹਿੰਦੇ ਨੇ ਤ੍ਰੈ ਗੁਣਾਂ ਤੋਂ ਉੱਤੇ ਚੌਥੇ ਪਦ ਨੂੰ। ਸਹਿਜ 'ਚ ਮਨ ਚਲਿਆ ਗਿਆ, ਕਹਿੰਦੇ ਜਿਨ ਪ੍ਰਭ ਜਾਣ ਪਛਾਣਿਆ, ਫਿਰ ਉਹਨਾਂ ਨੇ ਹਰੀ ਨਾਲ ਜਾਣ ਪਛਾਣ ਹੋ ਗਈ ਉਹਨਾਂ ਦੀ, ਉਹਨਾਂ ਨੂੰ ਪਰਮਾਤਮਾ ਨਾਲ ਮਿਲਾਪ ਹੋ ਗਿਆ। ਇੱਥੇ ਦੱਸ ਰਹੇ ਨੇ ਤੀਜੇ ਪਾਤਸ਼ਾਹ, ਨਾਨਕ ਨਾਮ ਮਿਲੇ ਮਨ ਮਾਨਿਆ। ਕਹਿੰਦੇ ਉਹਨਾਂ ਦਾ ਮਨ ਮੰਨਿਆ ਜਿਨ੍ਹਾਂ ਨੂੰ ਗੁਰੂ ਨੇ ਪਹਿਲਾਂ ਨਾਮ ਦੀ ਪ੍ਰਾਪਤੀ ਹੋਈ, ਨਾਮ ਦੁਆਰਾ ਸਹਿਜ ਘਰ ਦੇ ਵਿੱਚ ਚਲੇ ਗਏ, ਸੁਣਦੇ ਸੁਣਦੇ ਸ਼ਬਦ 'ਚ ਸਮਾ ਗਏ। ਜਦੋਂ ਮਨ ਸਹਿਜ ਵਿੱਚ ਸਮਾ ਗਿਆ, ਫਿਰ ਹਰੀ ਪ੍ਰਗਟ ਹੋ ਗਿਆ, ਹਰੀ ਨਾਲ ਜਾਣ ਪਛਾਣ ਹੋ ਗਈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਫਿਰ ਉਹ ਸਹਿਜੇ ਹੀ ਉਹਦੇ ਗੁਣ ਗਾਉਂਦੇ ਰਹਿੰਦੇ ਨੇ। ਇਸ ਕਰਕੇ ਪੰਜਵੇਂ ਪਾਤਸ਼ਾਹ ਵੀ ਇਹ ਕਹਿੰਦੇ ਨਾ, ਸੇ ਧਨਵੰਤ ਭਾਗਟ ਹਰ ਨਾਏ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਭਾਗਾਂ ਵਾਲੇ ਨੇ। ਸਹਿਜੇ ਹਰ ਗੁਣ ਗਾਵੇ, ਫਿਰ ਕਹਿੰਦੇ ਉਹ ਹਰੀ ਦੇ ਹਰੀ ਦੇ ਗੁਣ ਸਹਿਜ ਸਭਾਏ, ਹਰ ਗੁਣ ਗਾਏ, ਉਹ ਸਹਿਜ ਸਭਾਈ ਫਿਰ ਗਾਉਂਦੇ ਰਹਿੰਦੇ ਨੇ ਹਰੀ ਦੇ ਗੁਣ, ਕਿਉਂਕਿ ਜਾਣ ਪਛਾਣ ਹੋ ਜਾਂਦੀ ਹੈ। ਫਿਰ ਉਹ ਹਰੀ ਦੇ ਗੁਣ ਗਾਉਂਦੇ ਨੇ ਸਹਿਜ ਸਭਾਈ, ਕਿਉਂਕਿ ਹਰੀ ਉਹਨਾਂ ਦੇ ਹਿਰਦੇ 'ਚ ਹੋਣ ਕਰਕੇ, ਪਰ ਹਰੀ ਆਪ ਬੋਲਦਾ। ਇਸ ਲਈ ਨਾਨਕ ਨਾਮ ਮਿਲੇ ਮਨ ਮੰਨਿਆ, ਕਹਿੰਦੇ ਜਦੋਂ ਮਨ ਮੰਨਦਾ ਕਦੋਂ, ਜਦੋਂ ਮਨ ਦੇ ਵਿੱਚ ਨਾਮ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ, ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਦੋਂ ਸਾਨੂੰ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਗੁਰੂ ਦੀ ਕਿਰਪਾ, ਗੁਰੂ ਦੀ ਮਹਿਮਾ ਤੀਜੇ ਪਾਤਸ਼ਾਹ ਦੱਸ ਰਹੇ ਨੇ ਅੱਜ ਦੇ ਸ਼ਬਦ ਦੇ ਵਿੱਚ। ਸੋ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਕਹਿੰਦੇ ਇਹ ਸਾਡੀ ਅੰਦਰ ਹਰੀ ਦਾ ਨਾਮ ਪ੍ਰਗਟ ਹੁੰਦਾ। ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ ਹੀ ਸਾਨੂੰ ਪੂਰੇ ਗੁਰੂ ਦਾ ਮਿਲਾਪ ਹੋ ਸਕਦਾ। ਅਧੂਰੇ ਤਾਂ ਸੰਸਾਰ 'ਚ ਬੜੇ ਨੇ, ਬੜੀ ਦੁਨੀਆ ਅਧੂਰਿਆਂ ਕੋਲ ਜਾਂਦੀ ਹੈ, ਇਸ ਲਈ ਪੂਰੇ ਗੁਰੂ ਕੋਲ ਜਾ ਕੇ ਫਿਰ ਪੂਰੇ ਨੂੰ ਅਰਾਧਦਾ ਜੀਵ, ਕਿਸੇ ਦੂਜੇ ਨੂੰ ਨਹੀਂ ਅਰਾਧਦਾ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਉਹ ਪੂਰੇ ਦੇ ਗੁਣ ਗਾਉਂਦੇ ਨੇ। ਸੋ ਸਤਿਗੁਰ ਦੀ ਕਿਰਪਾ ਹੈ। ਆਓ, ਸਮਾਂ ਜੋ ਹੈ ਆਪਾਂ ਨੂੰ ਦਿੱਤਾ ਗੁਰਮੁਖਾਂ ਵੱਲੋਂ ਸਮਾਪਤ ਹੋ ਗਿਆ। ਸੋ ਗੁਰੂ ਦੀ ਕਿਰਪਾ ਦੁਆਰਾ ਇਹ ਸ਼ਬਦ ਦੀ ਵਿਚਾਰ ਕੀਤੀ ਗਈ ਹੈ। ਗੁਰਬਾਣੀ ਗਾਦ ਬੋਧਾ ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਜੋ ਸੰਗਤ ਦੇ ਅਨੁਕੂਲ ਨਾ ਹੋਵੇ। ਸੰਗਤ ਗੁਰੂ ਬਖਸ਼ਣਹਾਰ, ਬਖਸ਼ ਦੇਣਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਹੋ ਤਾਂ ਗਾਵੋ, ਹਰੀ ਕੇਰਾ ਮਨ ਜਨੀ ਬਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾਂ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ, ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਹੈ ਵਸਿਆ, ਜਿਨ ਈਸ਼ਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੱਟੋ ਜਹ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਜ ਸ਼ਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੌਸੇ, ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖੋਆ, ਤਿਤ ਕਰੇ ਆਨੰਦ ਵਾਜੇ, ਆਨੰਦ ਸੁਣੋ ਬਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਹੈ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਹੈ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ,

ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੀ, ਰਾਖੂ ਰਾਖਣ ਹਾਰ ਦਿਆਲਾ, ਨਾਨਕਾ ਘਰ ਕੀ ਹੋਵੇ, ਸੁਕਹੁ ਟਲ ਗੁਰ ਸੇਵੀਆ।

ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ।

0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੇ ਸਿਮਰਨ ਦੁਸ਼ਮਣ ਤਰੈ
0: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ
1: ਪ੍ਰਭ ਕੇ ਸਿਮਰਨ ਅੰਦਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਵਦਾਨ ਨਾਨਕ ਹਰ ਰੰਗ
0: ਪ੍ਰਭ ਕੇ ਸਿਮਰਨ ਰਿੱਧ ਸਿੱਧ

0: ਸਿਮਰਨ ਤ੍ਰਿਸ਼ਨਾ ਬੁਝੈ
1: ਰੱਬਕੇ ਸਿਮਰਨ ਸਭ ਕੋ ਸੁਝੈ
0: ਰੱਬਕੇ ਸਿਮਰਨ ਨਾਹੀ ਜਮ ਤ੍ਰਾਸਾ
1: ਰੱਬਕੇ ਸਿਮਰਨ ਪੂਰਨ ਆਸਾ
0: ਰੱਬਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਨਿਤ ਮਾਹੇ ਸਮਾਏ
0: ਰੱਬ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਰੱਬ ਕੋ ਸਿਮਰੇ ਸੇ ਤਨਵੰਤੇ
1: ਰੱਬ ਕੋ ਸਿਮਰੇ ਸੇ ਪਤਵੰਤੇ
0: ਰੱਬ ਕੋ ਸਿਮਰੇ ਸੇ ਜਨ ਪਰਵਾਨ
1: ਰੱਬ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਰੱਬ ਕੋ ਸਿਮਰੇ ਸੇ ਬੇ ਮੋਹਤਾਜੇ
1: ਰੱਬ ਕੋ ਸਿਮਰੇ ਸੇ ਸਰਵ ਕੇ ਰਾਜੇ
0: ਰੱਬ ਕੋ ਸਿਮਰੇ ਸੇ ਸੁਖਵਾਸੀ
1: ਰੱਬ ਕੋ ਸਿਮਰੇ ਸਦਾ ਵਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਰੱਬ ਕੋ ਸਿਮਰੇ ਸੇ ਪਰ ਉਪਕਾਰੀ
1: ਰੱਬ ਕੋ ਸਿਮਰੇ ਤਿੰਨ ਸਦ ਬਲਿਹਾਰੀ
0: ਰੱਬ ਕੋ ਸਿਮਰੇ ਸੇ ਮੁਖ ਸੁਹਾਵੇ
1: ਰੱਬ ਕੋ ਸਿਮਰੇ ਤਿੰਨ ਸੁਖ ਬਿਹਾਵੇ
0: ਰੱਬ ਕੋ ਸਿਮਰੇ ਤਿੰਨ ਆਤਮ ਜੀਤਾ
1: ਰੱਬ ਕੇ ਸਿਮਰਨ ਤਿੰਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਅਣਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨਾ ਝੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨਿਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਲਾਸਨ
0: ਪ੍ਰਭ ਕੇ ਸਿਮਰਨ ਅਨਹਾ ਚੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ
1: ਨਾਨਕ ਤਿੰਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ

0: ਜਗ ਪਿਤਾ ਸੁਤ ਮੀਤ ਨ ਪਾਏ
1: ਮਨੁਹ ਨਾਮ ਤੇਰੇ ਸੰਗ ਸਹਾਈ
0: ਮਹਾ ਭਿਆਨ ਦੂਤ ਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਜੇ ਮੁਸ਼ਕਲ ਹੋਵੇ ਅਤ ਪਾਰੇ
1: ਹਰ ਕੋ ਨਾਮ ਕੇ ਨਿਮਾਏ ਉਧਾਰੀ
0: ਉਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਨਾਮਕ ਨਾਮ ਜਪ ਹੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਰੋਰੀ ਬੰਧ ਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ
1: ਹਰ ਕਾ ਨਾਮ ਜਪਤ ਅਗਾਵੇ
0: ਜਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮਨ ਸਦਾ ਧਿਆਈਐ
1: ਨਾਮ ਗੁਰਮੁਖ ਪਰਮ ਜਤ ਪਾਈਐ
0: ਛੁਟਤ ਨਹੀਂ ਕੋਟ ਲਖ ਬਾਹੇ
1: ਨਾਮ ਜਪਤ ਹੈ ਪਾਰ ਪਰਾਹੀ
0: ਅਨੇਕ ਵਿਘਨ ਜੇ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਧਾਰੇ
0: ਅਨੇਕ ਜੋਨ ਜਨ ਮੇਂ ਮਰ ਜਾਮ
1: ਨਾਮ ਜਪਤ ਪਾਵੇ ਵਿਸਰਾਮ
0: ਮਹਿਲਾ ਮਿਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧ ਕੇ ਸੰਗ
0: ਜਹ ਮਾਰਗ ਕੇ ਗਨ ਜਾਹੇ ਨ ਕੋਸਾ
1: ਹਰ ਕਾ ਨਾਮ ਹੁਆ ਸੰਗ ਤੋਸਾ
0: ਜਹ ਪੈਂਡੇ ਮਹਾ ਅੰਧ ਗੁਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਿਆਨੋ
1: ਹਰ ਕਾ ਨਾਮ ਤੈ ਨਾਲ ਪਛਾਨੋ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ
0: ਜਹ ਤ੍ਰਿਖਾ ਮਨ ਤੁਝ ਆਕਰਖੈ
1: ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ
0: ਸੰਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰਿ ਔਖਤ ਸਾਧਕ ਮਾਤ
0: ਹਰ ਜਨ ਕੇ ਹਰ ਨਾਮ ਨਿਦਾਨ
1: ਪਾਰ ਬ੍ਰਹਮ ਜਨ ਕੀ ਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੇ ਬਿਰਤ ਵਿਵੇਕ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ

0: ਜਾਪ ਤਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਮਨ ਮਧੇ ਫਿਰਿਆ
0: ਨਾਨਕ ਪ੍ਰਕਾਰ ਕੀਏ ਬਹੁ ਜਤਨਾ
1: ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਕਾਰ
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ
1: ਮਹਾਦਾਸ ਕੀ ਸਰ ਥੀਵੇ
0: ਆਗਮੇ ਹੋਵਤ ਪ੍ਰਾਨ
1: ਕਣਕ ਸਹਿ ਦਾਨ
0: ਨਿਉਲੀ ਕਰਮ ਕਰੇ ਬਵਾਸਨ
1: ਜੈਨ ਮਾਰਗ ਸੰਜਮ ਮਤ ਸਾਧਨ
0: ਨਿਮਖ ਨਿਮ ਕਰ ਸਰੀਰ ਕਟਾਵੇ
1: ਤੋਪੀ ਹੋਮੇ ਮੈਲ ਨ ਜਾਵੇ
0: ਹਰ ਕੇ ਨਾਮ ਸੰਸਾਰ ਕਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਕਰਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੇ
1: ਹਰ ਗੁਮਾਨਾ ਮਨ ਤੇ ਹੁਟੇ
0: ਸੋਚ ਕਰੇ ਦਿਨ ਸੋ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਜਿਸ ਦੇਹੀ ਕੋ ਵਾ ਸਾਧਨਾ ਕਰੇ
1: ਮਨ ਤੇ ਕਬੂ ਨ ਵਿਖਿਆ ਟਰੇ
0: ਜਲ ਧੋਵੇ ਬਹੁ ਦੇਹ ਅਨੀਤ
1: ਸ਼ੁੱਧ ਕਾਮ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਤਰੇ ਪਤਿਤ ਬਹੂਚ
0: ਬਹੁ ਸਿਆਣਪ ਜਮ ਕਾ ਭਉ ਵਿਆਪੈ
1: ਅਨੇਕ ਯਤਨ ਕਰ ਕ੍ਰਿਸ਼ਨ ਨਾਮ ਪ੍ਰਾਪੈ
0: ਅਨੇਕ ਅਗਰ ਨਹੀਂ

0: ਮਨ ਹੋਏ ਸਗਲ ਕੀ ਰਹਿਣਾ,
1: ਹਰ ਹਰ ਨਾਮ ਤਿਨ ਘਟ ਘਟ ਜੀਣਾ,
0: ਮਨ ਆਪਣੇ ਤੇ ਬੁਰਾ ਮਟਾਨਾ,
1: ਵੇਖੇ ਸਗਲ ਸ੍ਰਿਸ਼ਟ ਸਾਜਣਾ,
0: ਸੁਖ ਦੁਖ ਜਨ ਸਮ ਦਸਟੇਤਾ,
1: ਨਾਨਕ ਪਾਪ ਕੋ ਨਹੀਂ ਲੇਪਾ,
0: ਨਿਰਤਨ ਕੋ ਤਨ ਤੇਰੋ ਨਾ,
1: ਨਿਸਾਮੇ ਕੋ ਨਾਮ ਤੇਰਾ ਥਾਨ,
0: ਮਾਨੇ ਕੋ ਪ੍ਰਭ ਤੇਰੋ ਮਾਨ,
1: ਸਗਲ ਕਟਾ ਕੋ ਦੇਵੋ ਦਾਨ,
0: ਕਰਨ ਕਰਾਵਨ ਹਾਰ ਸੁਆਮੀ,
1: ਸਗਲ ਕਟਾ ਕੇ ਅੰਤਰ ਜਾਮੀ,
0: ਆਪਣੀ ਗਤ ਮਿਤ ਜਾਨੋ ਆਪੇ,
1: ਆਪਨ ਸੰਗ ਆਪ ਪ੍ਰਭ ਰਾਤੇ,
0: ਕਮਰੀ ਉਸਤ ਤਮ ਤੇ ਹੋਏ,
1: ਨਾਨਕ ਅਵਨ ਜਾਨ ਸਕੋਏ,
0: ਸਰ ਧਰਮੇ ਸ੍ਰੇਸ਼ਟ

0: ਰਸ ਕਹੇ,
1: ਜੈ ਪ੍ਰਸਾਦ ਸੁਨੇ ਕਰਨ ਨਾਦ,
0: ਜੈ ਪ੍ਰਸਾਦ ਵੇਖੇ ਬਿਸਮਾਦ,
1: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
0: ਜੈ ਪ੍ਰਸਾਦ ਸੁਖ ਸਹਿਜੇ ਵਸਨਾ,
1: ਜੈ ਪ੍ਰਸਾਦ ਹਸਤ ਕਰ ਚੱਲ ਹੈ,
0: ਜੈ ਪ੍ਰਸਾਦ ਸਪੂਰਨ ਭਲੇ,
1: ਜੈ ਪ੍ਰਸਾਦ ਪਰਮ ਪਦ ਗਤ ਪਾਵੇ,
0: ਜੈ ਪ੍ਰਸਾਦ ਸੁਖ ਸਹਿਜ ਸਮਾਵੇ,
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ,
0: ਗੁਰ ਪ੍ਰਸਾਦ ਨਾਨਕ ਮਨ ਜਾਗੋ,
1: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ,
0: ਜਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ,
1: ਜੈ ਪ੍ਰਸਾਦ ਤੇਰਾ ਪ੍ਰਤਾਪ,
0: ਰੇ ਮਨ ਮੂਠ ਤੂੰ ਤਾਕਿਓ ਜਾਪ,
1: ਜੈ ਪ੍ਰਸਾਦ ਤੇਰੇ ਕਾਰਜ ਪੂਰੇ।

0: ਤੂੰ ਪਾਵੇਂ ਸਾਚ,
1: ਮੇਰੇ ਮਨ ਮੇਰੇ ਤੂੰ ਤਾਂ ਸਿਉਰਾਚ,
0: ਪ੍ਰਸਾਦ ਸਭ ਕੀ ਗਤ ਹੋਏ,
1: ਨਾਨਕ ਜਾਪ ਜਪੇ ਜਪ ਸੋਏ,
0: ਆਪ ਜਪਾਏ ਜਪੈ ਸੋ ਨਾਉ,
1: ਆਪ ਗਵਾਏ ਸੋ ਹਰ ਗੁਣ ਗਾਓ,
0: ਰੱਬ ਕਿਰਪਾ ਤੇ ਹੋਏ ਪ੍ਰਗਾਸ,
1: ਪ੍ਰਭ ਦਇਆ ਤੇ ਕਮਲ ਵਿਗਾਸ,
0: ਰੱਬ ਸੋ ਪ੍ਰਸੰਨ ਬਸੇ ਮਨ ਸੋਏ,
1: ਪ੍ਰਭ ਦਇਆ ਤੇ ਮਤ ਉੱਤਮ ਹੋਏ।

0: ਮਨ ਕੀ ਬਾਸ਼ਨਾ ਮਨ ਤੇ ਟਰੇ
1: ਜਿਤ ਪੰਚ ਦੋਕ ਤੇ ਰਹਿਤ
0: ਨਾਨਕ ਕੋਟ ਮਨੇ ਕੋ ਐਸਾ ਪਾਸ
1: ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜ ਹੈ ਅਵਰਾ ਨਾਮ ਜਪਾਵੇ
0: ਨਾਨਕ ਵੈਸ਼ਨੋ ਪਰਮ ਗਤ ਪਾਵੇ
1: ਭੋਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ
1: ਭਗਵੰਤ
0: ਕੋ ਪਾਵੇ
1: ਸੋ ਪੰਡਿਤ ਜੋ ਮਨ ਪ੍ਰਬੋਧੇ
0: ਰਾਮ ਨਾਮ ਮੈਂ ਸੋਧੇ
1: ਰਾਮ ਨਾਮ ਸਾਰ ਰਸ ਪੀਵੇ
0: ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ
1: ਕੀ ਕਥਾ ਹਿਰਦੇ ਬਸਾਵੇ
0: ਸੋ ਪੰਡਿਤ ਫਿਰ ਜੋ ਨਰਾਵੇ
1: ਵੇਦ ਪੁਰਾਣ ਸਿਮਰਤ ਬੂਜੇ ਮੂਲ
0: ਸੁਖ ਮੈਂ ਜਾਣੇ ਅਸਤੂਲ
1: ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਦੇਸ਼

0: ਦਾਸੀ
1: ਕਈ ਕੋਟ ਮਨ ਭਰਮੇ ਦਾਸੀ
0: ਕੋਟ ਵੇਦ ਕੇਸਰ ਹੋਤੇ
1: ਕਈ ਕੋਟ ਤਪੀਸਰ ਹੋਤੇ
0: ਕੋਟ ਆਤਮ ਧਿਆਨ ਧਾਰ ਹੈ
1: ਕਈ ਕੋਟ ਕਮ ਕਾਮ ਵਿਚਾਰ ਹੈ
0: ਕੋਟ ਨਵ ਤਨ ਨਾਮ ਤੇ ਆਵੇ
1: ਨਾਨਕ ਕਰਤੇ ਕਾ ਅੰਤ ਨ ਪਾਵੇ
0: ਕੋਟ ਭਏ ਅਵੇ ਮਾਨੀ
1: ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਆਤਮ ਨਿਕੋਰ
0: ਪਰ ਦਰਬ ਕੋ ਹਿਰ ਹੈ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼੍ਰਮ ਮਾਹੇ
1: ਕਈ ਕੋਟ ਪਰਦੇਸ ਪਰ ਮਾਹੇ
0: ਜਿਤ ਲਾਵਹਿ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਥਰ ਵੇਖ ਮਿਲ ਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਰ ਸੂਰ ਨਖੇਤਰ
1: ਕਈ ਕੋਟ ਦੇਵ ਦਾਨ
0: ਸਮਗਰੀ ਆਪਣੇ ਸੁਤਾਰੇ
1: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਸਤਾਰੇ
0: ਕਈ ਕੋਟ ਰਾਜਸ ਤਾਮਸ ਸਾਤਕ
1: ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਾਰ ਧੀਵੇ
0: ਕਈ ਕੋਟ ਜਗੇ ਕਿਨਰ ਪਿਸਾਚ

0: ਸੁਰਗ ਨਿਵਾਸੀ
1: ਕੋਟ ਜਨਮ ਹੈ ਜੀਵ ਹੈ ਮਰ ਹੈ
0: ਕਈ ਕੋਟ ਬੋਜੋਨੀ ਫਿਰੇ
1: ਕਈ ਕੋਟ ਬੈਠਤ ਹੀ ਖਾਏ
0: ਕਈ ਕੋਟ ਕਾਲੇ ਥਕ ਪਾਏ
1: ਕੋਟ ਕੀ ਏ ਧਨਵੰਤ
0: ਕਈ ਕੋਟ ਮਾਇਆ ਮੈਂ ਚਿੰਤ
1: ਤੇ ਭਾਣਾ ਤਹਿ ਤਹਿ ਰਾਕੇ
0: ਨਾਨਕ ਸਭ ਸਭ ਕੇ ਹਾਥੇ
1: ਕਈ ਕੋਟ ਭੈ ਪੈਰਾਗੀ
0: ਰਾਮ ਨਾਮ ਸੰਗ ਤੇ ਲਿਵ ਲਾਗੇ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮੈਂ ਪਾਰ ਬ੍ਰਹਮ ਲਹੰਤੇ
1: ਕੋਟ ਦਰਸ਼ਨ ਪ੍ਰਭ ਪਿਆਸ
0: ਤਿਨਕੋ ਮਿਲਿਓ ਪ੍ਰਭ
1: ਕੋਟ ਮਾ ਗਏ ਸਤਸੰਗ
0: ਪਾਰ ਬ੍ਰਹਮ ਤਿਨ ਲਾਗਾ ਰੰਗ

0: ਸਾਥ ਹੋਏ ਤਾਂ ਸਭ ਕਿਛ ਲੇ
1: ਜੋ ਤਿਸ ਭਾਵੇ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੇ
1: ਜੇ ਜਾਣਦਾ ਆਪਣੇ ਆਪ ਬਚੇ
0: ਪਰ ਮੈਂ ਪੂਲਾ ਦੇ ਦਿਸ ਧਾਵੇ
1: ਨੇਮ ਕਮਾਏ ਚਾਰ ਕੁੰਟ ਫਿਰ ਆਵੇ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇਜਾ ਨਾਮ ਮਿਲੇ
0: ਖਿਨਵੇ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ
1: ਜਿਸ ਕਾ ਦੇ ਦਿਸ ਪ੍ਰਗਟਾਵੇ
0: ਜਾ ਕੋ ਆਪਣੀ ਕਰੇ ਬਖਸੀਸ
1: ਤਾਂ ਕਾ ਲੇਖਨ ਬਨੇ ਜਗਦੀਸ
0: ਸਿਓ ਪਿੰਡ ਸਭ ਤਿਸ ਕੀ ਰਾਸ
1: ਕਟ ਕਟ ਪੂਰਨ ਬ੍ਰਹਮ ਪ੍ਰਕਾਸ
0: ਆਪਣੀ ਮੰਤਾ ਬਣਾਈ
1: ਨਾਨਕ ਦੀਵੇ ਦੇਖ ਬੜਾਈ
0: ਇਸ ਕਾ ਬਲ ਨਹੀਂ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਵਪਰਾ ਜਿਉ
1: ਜੋ ਤਿਸ ਪਾਵੇ ਸੋਈ ਮੰਤਿਉ
0: ਬਹੁ ਊਚ ਨੀਚ ਮੈਂ ਬਸੇ
1: ਬਹੁ ਸੋਭ ਹਰ ਖਰੰਗ ਹਸੈ
0: ਬਹੁ ਨਿੰਦ ਚਿੰਦ ਵਿਵਹਾਰ
1: ਬਹੁ ਉਭਾਸ
0: ਪ੍ਰਭੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਣ ਹਾਰ
0: ਪ੍ਰਭੂ ਨਿਰਤ ਕਰੇ ਬਾ ਭਾਤ
1: ਪ੍ਰਭੂ ਸੋਏ ਰਹੇ ਦਿਨ ਰਾਤ
0: ਪ੍ਰਭੂ ਮਹਾ ਕ੍ਰੋਧ ਵਿਕਰਾਲ

0: ਆਖੇ ਤੇ ਵੀ ਰਹੇ
1: ਗੁਰ ਪ੍ਰਸਾਦ ਨਾਨਕ ਸੱਚ ਕਹੇ
0: ਕਬੂ ਹੋਏ ਪੰਡਿਤ ਕਰੇ ਵਖਿਆਨ
1: ਕਬੂ ਮਨ ਧਾਰੀ ਲਾਵੇ ਧਿਆਨ
0: ਕਬੂ ਤਟ ਤੀਰਥ ਇਸ਼ਨਾਨ
1: ਕਬੂ ਸਿੱਧ ਸਾਧਕ ਮੁਖ ਗਿਆਨ
0: ਕਬੂ ਕੀਟ ਹਤੰ ਕੋਇ ਜੀਆ
1: ਅਨੇਕ ਜੋਤ ਪਰਮੇ ਪਰਮੀਆ
0: ਨਾਨਾ ਰੂਪ ਜੋ ਸੁਆਗੀ ਦਿਖਾਵੇ
1: ਜੋ ਪ੍ਰਭ ਪਾਵੇ ਤਿਵੇ ਨਿਚਾਵੇ
0: ਜੋ ਤਿਸ ਪਾਵੇ ਸੋਈ ਹੋਏ
1: ਨਾਨਕ ਦੂਜਾ ਹਰ ਨ ਕੋਈ
0: ਕਬੂ ਸਾਧ ਸੰਗ ਤੇ ਹੋ ਪਾਵੇ
1: ਉਸ ਸਥਾਨ ਤੇ ਬਹੁ ਨਾਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ

0: ਲਗ ਮੋਹ ਮਗਨ ਸੰਗ ਮਾਏ,
1: ਤਬ ਲਗ ਧਰਮ ਰਾਏ ਤੇ ਸਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੂਟੈ,
1: ਗੁਰ ਪ੍ਰਸਾਦ ਨਾਨਕ ਹੋ ਛੁਟੈ,
0: ਸੈਸ ਕਟੇ ਲਖ ਕਿਉ ਉਠਤਾਵੈ,
1: ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ,
0: ਅਨਕ ਭੋਗ ਵਿਖਿਆ ਕੇ ਕਰੈ,
1: ਮੈਂ ਤ੍ਰਿਪਤਾਵੇ ਖਪ ਖਪ ਮਰੇ,
0: ਬਿਨਾ ਸੰਤੋਖ ਨਹੀਂ ਕੋ ਰਾਜੈ,
1: ਸੁਪਨ ਮਨੋਰਥ ਵਿਰਤੇ ਸਭ ਕਾਜੇ,
0: ਨਾਮ ਰੰਗ ਸਰਵ ਸੁਖ ਹੋਏ,
1: ਬਟ

0: ਸੋਏ
1: ਸਭ ਕਟ ਤਿਸਕੇ ਕਰਨੇ ਹਾਰ
0: ਸਦਾ ਸਦਾ ਤਿਸਕੋ ਨਮਸਕਾਰ
1: ਉਸਤਤ ਕਰੋ ਦਿਨ ਰਾਤ
0: ਇਸੇ ਧਿਆਵੋ ਸਾਸ ਗਰਾਸ
1: ਕੁਛ ਵਰਤੇ ਤਿਸਕਾ ਕੀਆ
0: ਜੈਸਾ ਕਰੇ ਤੈ

0: ਪ੍ਰਾਣੀ ਪ੍ਰਚਨ ਲਗਤ ਨਿਸਲੇ
1: ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜੋ ਮਾਂ ਧਿਆਨ ਮੈਂ ਮਾਰਗ ਪਾਵੇ
0: ਤੇ ਸਾਧੂ ਸੰਗਤ ਜੋਤ ਪ੍ਰਗਟਾਵੇ
1: ਤਿੰਨ ਸੰਤਨ ਕੀ ਬਾਛੋ ਧੂਰ
0: ਨਾਨਕ ਇਹਾ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਪ੍ਰੀਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂੰ ਤਿਸੇ ਚਤਾਰ
1: ਜੋ ਕਛ ਕਰੇ ਸੋਈ ਸੁਖ ਮਾਨੇ
0: ਪੂਰਾ ਕਾਹੇ ਫਿਰੇ ਅਜਾਨ
1: ਕੌਣ ਵਸਤ ਆਈ ਤੇਰੇ ਸੰਗ
0: ਲਾਟ ਰਿਹਾ ਸੋਈ ਪਤੰਗ
1: ਰਾਮ ਨਾਮ

0: ਮਾਹਿ
1: ਪਰਮ ਲਿਖੇ ਕਾ ਲਹਿਣਾ ਪਾਹਿ
0: ਸਭ ਕਿਛ ਤਿਸਕਾ ਉਹ ਕਰਨੇ ਜੋਗ
1: ਤਿਸ ਬਿਨ ਦੂਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਊਚ ਨਿਰਮਲੇ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਧੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਤਿਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀ ਐ ਤੈ ਲੋਏ
1: ਜਾ ਕੇ ਹਿਰਦੇ ਕੋ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ
1: ਸੱਚ ਹਿਰਦੇ ਸਤਮੁਖ ਕਹਿਤ
0: ਸੱਚੀ ਦ੍ਰਿਸ਼ਟ ਸੱਚ ਆਇਆ

0: ਕੰਮ ਕਾਰ
1: ਨਾਨਾ ਚਲਤ ਕਰੇ ਖਿਨ ਮਾਹੇ
0: ਪੂਰਿਓ ਪੂਰਨ ਸਭ ਠਾਏ
1: ਨਾਨਾ ਵਿਤਕਰ ਬੰਤ ਬਣਾਏ
0: ਆਪਣੀ ਕੀਮਤ ਆਪੇ ਪਾਈ
1: ਸਭ ਕਰ ਤਿਸਕੇ ਸਭ ਤਿਸਕੇ ਠਾਓ
0: ਜਪ ਜਪ ਜੀਵੇ ਨਾਨਕ ਹਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
1: ਨਾਮ ਕੇ ਧਾਰੇ ਆਕਾਸ ਪਾਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸੰਗਦਰੇ ਸੰਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਰੂਪ ਸਤ ਸਤ ਜਾਕੀ ਬਾਣੀ
0: ਸਤ ਪੁਰਖ ਸਮੈ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਵਰਤੇ ਭਾਈ
1: ਸਤ ਵਚਨ ਸਾਧੂ ਉਪਦੇਸ਼
0: ਸਤ ਜਨ ਜਾ ਕਰਦੇ ਪਰਵੇਸ਼
1: ਸਤ ਨਿਰਤ ਬੂਜੇ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਇਸਕੀ ਸੁਰਿਸ਼ਟ ਕਰਨੇ ਹਾਰ
0: ਹਵਨ ਬੂਜ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੇ ਕੀਆ
0: ਨਾਨਕ ਜੋ ਤਿਸ ਭਾਵੇ ਸੋ ਵਰਤਿਆ
1: ਵਿਸ਼ਮਨ ਵਿਸ਼ਮ ਭੈ ਵਿਸਮਾਦ
0: ਜਿਨ ਬੂਜਿਆ ਤਿਸ ਆਇਆ ਸਵਾਦ
1: ਕੇ ਰੰਗ ਰਾਚ ਜਨ ਰਹੇ
0: ਗੁਰ ਕੇ ਵਚਨ ਪਦਾਰਥ ਰਹੇ
1: ਓਏ ਦਾਤੇ ਦੁੱਖ ਕਾਟਨ ਹਾਰ
0: ਜਾ ਕੇ ਸੰਗ ਤਲੇ ਸੰਸਾਰ
1: ਕਾ ਸੇਵਕ ਸੋ ਵਡ ਭਾਗੀ

0: ਪੂਜਾ ਸਤ ਸਤ ਸੇਵਦਾਰ
1: ਸਤ ਸਤ ਪੇਖਣ ਹਾਰ
0: ਨਾਮ ਸਤ ਸਤ ਆਵਣ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸਬਦ ਸਤ ਸਤ ਪ੍ਰਭ ਭਗਤਾ
0: ਸੁਰਤ ਸਤ ਸਤ ਜਾ ਸੁਣਤਾ
1: ਪੂਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵ ਤੇ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ
1: ਵਸਤ ਮਾਏ ਲੈ ਵਸਤ ਗੜਾਈ
0: ਤਾ ਕੋ ਪੈਨ ਨਾ ਕਹਿਣਾ ਜਾਈ
1: ਪੂਜੇ ਪੂਜਨ ਹਾਰ ਬਵੇਕ
0: ਨਾਰਾਇਣ ਲੈ ਨਾਨਕ ਏਕ
1: ਸੇਵਕ ਆਗਿਆਕਾਰੀ
0: ਠਾਕਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੈ ਸੇਵਕ ਕੈ ਮਨ ਪ੍ਰਤੀਤ
0: ਠਾਕਰ ਕੇ ਸੇਵਕੀ ਨਿਰਮਲ ਰੀਤ
1: ਸੇਵਕ ਜਾਣੇ ਸੰਗ
0: ਪ੍ਰਭ ਕਾ ਸੇਵਕ ਨਾਮ ਕੇ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕੀ ਰਾਖੇ ਨਿਰੰਕਾਰਾ
1: ਸੇਵਕ ਜਿਸ ਦਇਆ ਪ੍ਰਭ ਧਾਰੇ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੇ
1: ਆਪਣੇ ਜਨ ਕਾ ਪਰਦਾ ਢਾਕੇ
0: ਆਪਣੇ ਸੇਵਕੀ ਸਰ ਪਰ ਰਾਖੇ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੇ
0: ਤਾਂ ਕੀ ਗਤਮਿਤ ਕੋਈ ਨਾ ਲਾਖੇ
1: ਸੇਵਕ ਕੋ ਨ ਪਹੁੰਚੇ
0: ਪ੍ਰਭ ਕੇ ਸੇਵਕ ਉੱਚੇ ਉੱਚੇ
1: ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਸ ਪੜਾਇਆ
1: ਕੀ ਕੀਰੀ ਮੈਂ ਕਲ ਰਾਖੇ
0: ਭਸਮ ਕਰੇ ਲਸ਼ਕਰ ਕੋਟ ਲਾਖੇ
1: ਇਸ ਕਾ ਸਾਸ ਨ ਕਾਢ ਤਾਪ
0: ਤਾ ਕੋ ਰਾਖ ਦੇ ਕਰ ਹਾਥ
1: ਮਨਸ ਜਤਨ ਕਰਤ ਬਹੁ ਪਾਤ
0: ਤਿਸ ਕੇ ਕਰਤਾ ਬਿਰਥੇ ਜਾਤ
1: ਨਾਰੇ ਨ ਰਾਖੇ ਅਵਰ ਨ ਕੋਏ
0: ਸਰਬ ਜੀਆਂ ਕਾ ਰਾਖਾ ਸੋਏ
1: ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਰੱਖ ਬਣਾਣੀ
1: ਬਾਰ ਬਾਰ ਪ੍ਰਭ ਜਪੀਐ
0: ਪੀ ਅਮਰਤੇ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ
0: ਤਿਸ ਕੇ ਸ਼ਬਰ ਨਹੀਂ ਦਸਤਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਕਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਉਠਤ ਬੈਠਤ ਸੋਬਤ ਨਾਮ
0: ਕਹੋ ਨਾਨਕ ਜਨ ਕੇ ਸਦਕਾਮ
1: ਜਹਜੇ ਬਾ ਦਿਨ ਰਾਤ
0: ਪ੍ਰਭ ਆਪਣੇ ਜਨ ਕੀ ਨੀਂਦਾਤ
1: ਭਗਤ ਆਤਮ ਕਹਿ ਚਾਹੇ
0: ਪ੍ਰਭ ਆਪਣੇ ਸੋ ਰਹੇ ਸਮਾਏ
1: ਜੋ ਹੋਆ ਹੋ ਬਤ ਸੋ ਜਾਣੇ
0: ਪ੍ਰਭ ਆਪਣੇ ਕਾ ਹੁਕਮ ਪਛਾਣੇ
1: ਇਸ ਕੀ ਮਹਿਮਾ ਕੌਣ ਬਖਾਨੋ
0: ਜਿਸ ਕਾ ਗੁਣ ਕਾ ਏਕ ਨਾ ਜਾਣੋ
1: ਆਠ ਪਹਿਰ ਪ੍ਰਭ ਬਸੇ ਹਜੂਰੇ
0: ਕਹੋ ਨਾਨਕ ਸਹੀ ਜਨ ਪੂਰੇ
1: ਮਨ ਮੇਰੇ ਤਿੰਨ ਕੀ ਓਟ ਲਿਹੇ
0: ਮਨ ਤਾਂ ਨੇ ਆਪਣਾ ਤਿੰਨ ਜਨ ਦੇ
1: ਤਿੰਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਤੋਂ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵੇ
0: ਤਿਸ ਕੇ ਦਾਸਾ ਪਾਪ ਮਿਟਾਵੇ
1: ਅਵਰ ਸਿਆਣਪ ਸਗਲੀ ਛਾੜ

0: ਸੰਤ
1: ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੇ ਤਿਸਰੇ ਮਿਲਾਏ
1: ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਵਿਵੇਕ
1: ਨਿਰਮਾਨੀ ਸਿਮਰ ਸਤਿ ਬਲਿਹਾਰੀ ਸਤਿਗੁਰ ਆਪਣੇ

0: ਖਡਾਠੇ ਪਾਈ
1: ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਤੂੰ ਕਰਨੇ ਪਉ ਹੋਏ ਬਸੇ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸਕਾ ਸਤਿਨ ਕਿਰਪਾ ਧਾਰੀ
0: ਸਾਧ ਸੰਜਪ ਨਾਮ ਮਰਾਰੀ
1: ਪਾਈ ਚੁਕੇ ਪ੍ਰਭ ਗਮਨ
0: ਸੋ ਨਾਨਕ ਹਰ

0: ਵਸੇ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਗਾਸ
0: ਕਰ ਜਾਏ ਵਸੇ ਅਵਿਨਾਸੀ
1: ਓ ਨਾਨਕ ਕਾਟੀ ਜਮ ਫਾਸੀ
0: ਸਤ ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਭ ਸੇਵ
1: ਆਪ ਤਿਆਗ ਸਰਨ ਕਰ ਦੇਵ
0: ਓ ਰਤਨ ਜਨ ਕਾ ਹੋਏ ਆਧਾਰ
1: ਹਰ ਹਰ ਸਿਮਰ ਪ੍ਰਾਨ ਆਧਾਰ
0: ਨਾਨਕ ਪਾਵ ਨਾ ਛੁਟਨ ਹਾਰੇ

0: ਪੀਤਾੰਬਰ ਬਨਤਾ
1: ਇੰਤੇ ਕਹੋ ਕਮਲ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਮਲ ਛੁਟਕਾਰ
0: ਸਾਤੀ ਰਥ ਸਵਾਰੀ
1: ਝੂਠਾ ਡੰਗ ਝੂਠ ਪਾਸਾਰੀ
0: ਜਿੰਦੀਏ ਤਿਸ ਬੁੱਝੇ ਨਾ ਵਿਗਾਨਾ
1: ਨਾਮ ਵਿਸਾਰ ਨਾਨਕ ਪਛਤਾਨਾ
0: ਮੁਰਤੀ ਮਤ ਤੂੰ ਲਹੇ ਆਨੇ
1: ਭਗਤ ਬਿਨਾ ਬਹੁ ਡੁੱਬੇ ਸਿਆਨੇ
0: ਭਾਤੀ ਭਗਤ ਕਰੋ ਮਨ ਮੀਤ
1: ਮਨ ਹੋਏ ਤੁਮਾਰੋ ਚੀਤ
0: ਕਮਲ ਰੱਖੋ ਮਨ ਮਾਹੇ
1: ਜਨਮ ਜਨਮ ਕੇ ਕਲ ਵਿਖ ਜਾਏ
0: ਆਪ ਜਪੋ ਅਵਰਾ ਨਾਮ ਜਪਾਓ
1: ਸੁਰਤ ਕਹਿਤ ਰਹਿਤ ਕਤ ਪਾਓ
0: ਸਾਰ ਪੂਤ ਸਤ ਹਰ ਕੋ ਨਾਉ
1: ਸਹਿ ਸਿਵਾਏ ਨਾਨਕ ਗੁਣ ਗਾਓ
0: ਗੁਣ ਗਾਵੇ ਤੇਰੀ ਉਤਰ ਸਮੈਲ
1: ਬਿਨਸ ਜਾਏ ਹੋ ਮੇਰ ਫੈਲ
0: ਚਿੰਤ ਵਸੇ ਸੁਖ ਨਾਲ
1: ਸਾਸ ਰਾਸਾ ਨਾਮ ਸੰਭਾਲ
0: ਚਾਰ ਸਿਆਣਪ ਸਗਲੀ ਮਨਾ
1: ਸਾਸ ਸੰਗ ਪਾਵੇ ਸੱਚ ਧਨ
0: ਹਰ ਪੂੰਜੀ ਸੰਚ ਕਰੋ ਬਿਹਾਰ
1: ਸੁਖ ਦਰ ਜੈ ਜੈਕਾਰ
0: ਸਰਬ ਨਿਰੰਤਰ ਏਕ

0: ਪਾਵੋ,
1: ਆਪ ਜਪੋ ਅਵਰਾ ਨਾਮ ਜਪਾਵੋ,
0: ਭਗਤ ਪਾਏ ਅੰਤਰੀਏ ਸੰਸਾਰ,
1: ਨਹੀਂ ਭਗਤੀ ਤਨ ਹੋਸੀ ਸਾਰ,
0: ਸਰਬ ਕਲਿਆਣ ਸੁਖ ਨਿਧ।

ਚੇਤੋ ਨਾਨਕੇ ਕੇ ਨਿਆਇ ਪਸਰੇ ਪਸਾਰ ਸੰਤ ਪ੍ਰਤਾਪ ਹੁਣ ਕੀ ਸੋਭਾ

0: ਪ੍ਰਕਟ ਪਾਤੇ ਪ੍ਰਾਣੀ ਛੁਟੈ
1: ਰਾਖੇ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋ।

0: ਪਰਬਤ ਹੈ ਪਾਰ ਬ੍ਰਹਮ
1: ਜੈ ਸ੍ਰੀ ਆਗਿਆ ਤੈਸਾ ਕਰਮ
0: ਮੋਣ ਪਾਣੀ ਬੈ ਸੰਤਰ ਮਾਹੇ
1: ਚਾਰ ਕੁੰਟ ਦੈ ਦਿਸੇ ਸਮਾਹੇ
0: ਇਸਤੇ ਭਿੰਨ ਨਹੀਂ ਕੋ ਠਾਓ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਸਸਿਆ ਸੂਤ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨਾ ਕਬੂ ਡੋਲੇ
0: ਸਰਬ ਕਲਾ ਕਰ ਖੇਲੈ ਖੇਲ
1: ਮੋਲ ਨਾ ਪਾਈਏ ਗੁਣੈ ਅਮੋਲ
0: ਸਰਬ ਜੋਤ ਮੈਂ ਜਾਂ ਕੀ ਜੋਤ
1: ਧਾਰਿਓ ਸੁਆਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਮਸਾਸ
0: ਸਤ ਜਨਾ ਕਾ ਪੇਖਨ ਸਾ ਬ੍ਰਹਮ
1: ਸੰਤ
0: ਸੰਤ ਜਨਾ ਸੁਣੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀਏ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੇ
1: ਕਰਨ ਕਰਾਵਨ ਹਾਰ ਪਰ ਜਾਣੇ
0: ਅੰਤਰ ਬਸੇ ਬਾਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਹੋਈ
0: ਆਪ ਸਤ ਕੀਆ ਸਭ ਸਤ
1: ਜਿਸ ਪ੍ਰਭ ਤੇ ਸਲੀ ਉਤ ਪਾਤ
0: ਜਿਸ ਪਾਵੇ ਤਾਂ ਤਿਸ ਜਿਸ ਤਿਸ ਭਾਵੇ ਤਾਂ ਕਰੇ ਵਿਸਥਾਰ
1: ਤਿਸ ਭਾਵੇ ਤਾਂ ਏਕੰਕਾਰ
0: ਮਨ ਕਲਾ ਲਖੀ ਨਹਿ ਜਾਏ
1: ਜਿਸ ਭਾਵੇ ਤਿਸ ਲਏ ਮਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਦੇ ਜਨ ਆਪ ਬਜਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਨ ਜਸ ਆਪ ਹੀ ਸੁਣਾ
0: ਆਵਨ ਜਾਨ ਖੇਲ ਬਨਾਇਆ ਸਭ ਕੇ ਮਧ ਅਲਿਪਤੋ ਰਹਿ
1: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲਏ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ
1: ਉਰੇ ਕਹੋ ਕਿਨੇ ਕਸ਼ਰਾ
0: ਆਪ ਭਲਾ ਕਰਤੂਤ ਅਤ ਨੀਕੀ
1: ਆਪੇ ਜਾਣੇ ਆਪਣੇ ਜੀ ਕੇ
0: ਆਪ ਸਾਚ ਧਾਰੀ ਸਭ ਸਾਚ
1: ਓਤ ਪੋਤ ਆਪਨ ਸੰਗਰਾਚ
0: ਨਾ ਕੀ ਗਤਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਇਸਕਾ ਕੀਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ
0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਲਏ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗ ਤਰਾਇਆ
0: ਜਨ ਆਵਨ ਕਾ ਇਹ ਸੁਆਓ

0: ਦਰਸ਼ਨ ਸਰਨੀ ਆਏ,
1: ਕਰ ਕਿਰਪਾ ਪ੍ਰਭ ਆਪ ਮਿਲਾਏ,
0: ਬੈਰ ਭਏ ਸਵਰੇਨ,
1: ਅੰਮ੍ਰਿਤ ਨਾਮ ਸਾਧ ਸੰਗ ਲੈਣ,
0: ਪ੍ਰਸੰਨ ਭਏ ਗੁਰਦੇਵ,
1: ਪੂਰਨ ਹੋਈ ਸੇਵਾ ਕੀ ਸੇਵਾ,
0: ਜਾਲ ਵਿਕਾਰ ਤੇ ਰਹਤੇ,
1: ਰਾਮ ਨਾਮ ਸੁਨ ਦਰਸਨਾ ਕਹਤੇ,
0: ਹਰ ਪ੍ਰਸਾਦ ਦਇਆ ਪ੍ਰਭ ਧਾਰੀ,
1: ਨਾਨਕ ਨਿਭੀ ਕੇ ਪਹਮਾਰੀ,
0: ਕੀ ਉਸਤਤ ਕਰੋ ਸੰਤ ਮੀਤ,
1: ਸਾਵਧਾਨ ਏਕਾਗਰ ਚੀਤ,
0: ਸਹਿਜ ਗੋਬਿੰਦ ਗੁਣ ਨਾਮ,
1: ਜਿਸ ਮਨ ਵਸੇ ਸੋ ਧਨ ਦਾਨ,
0: ਸਰਬ ਇੱਛਾ ਤਾਂ ਕੀ ਪੂਰਨ ਹੋਏ,
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ,
0: ਸਭ

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਹ ਡਿੱਠੇ ਸਾਪ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਸਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹਿਆ ਰਿਹਾ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਚੰਡੇ ਮੂੰਗੇ ਜੁਗੋਂ ਜੁਗਿਆ ਡੱਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਾਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸਰਬੱਤ ਦੇ ਭਲੇ ਵਾਸਤੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪਰਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਲਾਉਣਾ ਤਿਲ ਫਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਸਭ ਨੂੰ ਤੰਦਰੁਸਤੀਆਂ ਦੀ ਦਾਤ ਬਖਸ਼ਣੀ ਦੁੱਖਾਂ ਦੇ ਨਾਸ਼ ਕਰਨੇ ਸੁੱਖਾਂ ਦੀ ਪ੍ਰਵਿਰਤੀ ਬਖਸ਼ਣੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਮੁੱਖਵਾਦ ਦੀ ਬਖਸ਼ਿਸ਼ ਕਰੋ ਜੀ, ਸੀਸਾਂ ਬਖਸ਼ੋ। ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ, ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਅਗਿਆ ਭਈ ਅਕਾਲ ਕੀ, ਤਬ ਚਲਾਇਓ ਬੰਥਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਵਾਜੀ ਸਾਧ ਸੰਗਤਾਂ ਬੜਭਾਗੀ ਹੋ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਆਪਣੇ ਪਾਵਨ ਚਰਨਾਂ ਵਿੱਚ ਬੈਠ ਕੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਇਹ ਸਮਾਂ ਬਖਸ਼ਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਸੇਵਾ ਪ੍ਰਵਾਨ ਕਰਨ, ਸਭ ਦੇ ਪਰਿਵਾਰਾਂ ਸੱਤੇ ਮਿਹਰ ਪ੍ਰਿਆਸ ਰੱਖਣ, ਚੜ੍ਹਦੀ ਕਲਾ ਤੰਦਰੁਸਤੀਆਂ ਦੀ ਆਦਾਦ ਬਖਸ਼ਣ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ